ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਅੱਜ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਵਿਧਾਇਕਾਂ ਨੇ ਇਲਜ਼ਾਮ ਲਗਾਇਆ ਕਿ ਸਦਨ ਅੰਦਰ ਬੈਨਰ ਨਾ ਲਿਆਉਣ ਨੂੰ ਲੈ ਕੇ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਾਅਰੇਬਾਜ਼ੀ ਕਰ ਰਹੇ ਕਾਂਗਰਸੀ ਆਗੂਆਂ ਨੂੰ ਇਸ ਬਾਰੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲੋਂ 4 ਅਗਸਤ ਨੂੰ ਦਿੱਤੇ ਗਏ 2 ਕਮ ਰੋਕੂ ਮਤੇ ਸਪੀਕਰ ਵੱਲੋਂ ਰੱਦ ਕਰਨ ਤੋਂ ਬਾਅਦ ਨਾਅਰੇਬਾਜ਼ੀ ਜਾਰੀ ਰਹੀ। ਸਦਨ ਦੀ ਕਾਰਵਾਈ ਕੁਝ ਸਮਾਂ ਚੱਲਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਗਨੀਬ ਕੌਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚ ਬਦਲਾਅ ਨਾ ਕਰਨ ਦਾ ਮੁੱਦਾ ਉਠਾਇਆ ਗਿਆ। ਸਪੀਕਰ ਵੱਲੋਂ ਸਦਨ ਦੀ ਕਾਰਵਾਈ ਕੁਝ ਸਮੇਂ ਵਾਸਤੇ ਮੁਲਤਵੀ ਕਰਨ ਤੋਂ ਬਾਅਦ ਮੁੜ ਤੋਂ ਕਾਰਵਾਈ ਜਾਰੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਚ 508 ਵਿਦਿਆਰਥੀਆਂ CBSE ਵਿਚ 100% ਨਤੀਜੇ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 35 ਪ੍ਰਿੰਸੀਪਲਾਂ ਅਤੇ 18 ਇੰਡੀਆ ਸਕਿੱਲਸ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸ਼ਾਸਕ ਨੇ ਕਿਹਾ ਕਿ ਸਮਾਰੋਹ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਹੁਨਰ ਦਾ ਉਤਸਵ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਚੰਡੀਗੜ੍ਹ ਦੀ ਮਜ਼ਬੂਤ ਸਿੱਖਿਆ ਵਿਵਸਥਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਉੱਤਮਤਾ ਦੀ ਦਿਸ਼ਾ ਵਿਚ ਨਿਰੰਤਰ ਕਾਰਜ ਕਰਨ ਦਾ ਸੱਦਾ ਦਿੱਤਾ। ਪ੍ਰਸ਼ਾਸਕ ਨੇ ਬੋਰਡ ਪ੍ਰੀਖਿਆਵਾਂ ਵਿਚ 75% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਸਕੂਲ ਫੀਸ ਪੂਰੀ ਅਦਾਇਗੀ ਕਰਨ ਤੇ ਸਨਮਾਨਿਤ ਕੀਤੇ ਜਾ ਰਹੇ 526 ਵਿਦਿਆਰਥੀਆਂ ਨੂੰ 5,000 ਰੁਪਏ ਪ੍ਰਤੀ ਵਿਦਿਆਰਥੀ ਦੀ ਦਰ ਨਾਲ ਕੁੱਲ 26,30,000 ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਦੇਣ ਦਾ ਐਲਾਨ ਕੀਤਾ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਘਰ ਘਰ ਜਾ ਕੇ ਗਣਨਾ ਗੇਟ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੇ ਨਾਲ ਸੂਬੇ ਦੇ ਕਰੀਬ 2,15,00,000 ਰਜਿਸਟਰਡ ਵੋਟਰਾਂ ਵਿਚੋਂ 1,94,00,000 ਤੋਂ ਵੱਧ ਨਾਗਰਿਕਾਂ ਨੇ ਸਰਗਰਮ ਭਾਗੀਦਾਰੀ ਦੇ ਨਾਲ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾਏ ਨੇ। ਹਾਲਾਂਕਿ 20,66,000 ਤੋਂ ਵੱਧ ਵੋਟਰ ਅਜਿਹੇ ਨੇ ਜਿਨ੍ਹਾਂ ਦੇ ਫਾਰਮ ਇਕੱਤਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਵਿਚੋਂ 5,74,000 ਤੋਂ ਵੱਧ ਦੀ ਮੌਤ ਹੋ ਗਈ ਹੈ, 9,44,000 ਸਥਾਈ ਤੌਰ ਤੇ ਪੰਜਾਬ ਤੋਂ ਬਾਹਰ ਚਲੇ ਗਏ ਨੇ ਤੇ 4,12,000 ਅਜਿਹੇ ਨੇ ਜਾਂ ਤਾਂ ਆਪਣੇ ਘਰਾਂ ਤੋਂ ਗੈਰ ਹਾਜ਼ਰ ਸਨ ਜਾਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕੱਲ੍ਹ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਜਿਹੜੇ ਲੋਕ ਅਣਜਾਣੇ 'ਚ ਖਰੜਾ ਵੋਟਰ ਸੂਚੀ ਵਿਚੋਂ ਬਾਹਰ ਰਹਿ ਗਏ ਨੇ ਉਹ 13 ਅਗਸਤ ਤੋਂ 12 ਸਤੰਬਰ ਦੇ ਦਰਮਿਆਨ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਖੁਦ ਜਮ੍ਹਾਂ ਕਰਵਾ ਕੇ ਦਾਅਵਾ ਦਾਇਰ ਕਰ ਸਕਦੇ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਯੋਗ ਵੋਟਰਾਂ ਦੇ ਨਾਮ ਨਹੀਂ ਹਟਾਏ ਜਾਣਗੇ। ਪਹਿਲੇ 3 ਪ੍ਰਮੁੱਖ ਜ਼ਿਲ੍ਹੇ ਜਿੱਥੋਂ ਸਭ ਤੋਂ ਵੱਧ ਵੋਟਰਾਂ ਨੇ ਗਣਨਾ ਫਾਰਮ ਭਰੇ ਨੇ ਉਨ੍ਹਾਂ ਵਿਚ ਮਾਨਸਾ, ਮਲੇਰਕੋਟਲਾ ਤੇ ਸੰਗਰੂਰ ਤੇ ਇਸ ਤੋਂ ਬਾਅਦ ਸੂਬੇ ਦੇ 20 ਹੋਰ ਜ਼ਿਲ੍ਹੇ ਸ਼ਾਮਲ ਨੇ। SIR ਦਾਖਲਾ ਗੇਟ 13 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ। ਅੰਤਮ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ, ਲੋਕ ਕਲਾ, ਸੰਗੀਤ, ਸਾਹਿਤ ਤੇ ਸਮਾਜਿਕ ਸਰੋਕਾਰਾਂ ਨੂੰ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਘਰ ਘਰ ਵਿਚ ਪਹੁੰਚਾਉਣ ਵਾਲਾ ਡੀਡੀ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਨ੍ਹਾਂ 26 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਡੀਡੀ ਪੰਜਾਬੀ ਨੇ ਮਨੋਰੰਜਨ ਦੇ ਨਾਲੋਂ ਨਾਲ ਜ਼ਰੂਰੀ ਜਾਣਕਾਰੀਆਂ, ਸਿੱਖਿਆ, ਖੇਤੀਬਾੜੀ, ਸਿਹਤ, ਨੌਜਵਾਨਾਂ ਦੀ ਪ੍ਰਤਿਭਾ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਅਦਾ ਕੀਤਾ ਹੈ। ਇਹ ਚੈਨਲ ਪੰਜਾਬ ਦੇ ਸਭਿਆਚਾਰ ਤੇ ਰਵਾਇਤਾਂ ਦਾ ਇਕ ਮਜ਼ਬੂਤ ਮੰਚ ਬਣ ਕੇ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਆ ਰਿਹਾ ਹੈ। ਡੀਡੀ ਪੰਜਾਬੀ ਆਪਣੀ ਵਰ੍ਹੇਗੰਢ ਮੌਕੇ ਅੱਜ ਸ਼ਾਮ ਆਪਣੇ ਸਟੂਡੀਓ 'ਚ ਜਸ਼ਨ ਦੀ ਰਾਤ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਗੀਤਕਾਰ ਬੀਰ ਸਿੰਘ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ 'ਚ ਆਮ ਲੋਕ ਵੀ ਸ਼ਿਰਕਤ ਕਰ ਸਕਦੇ ਨੇ। ਇਸ ਦੇ ਨਾਲ ਹੀ ਸ਼ਾਮ 7 ਵਜੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 7 ਅਗਸਤ ਦਿਨ ਸ਼ੁੱਕਰਵਾਰ ਨੂੰ ਭਾਈਵਾਲਾਂ ਨਾਲ ਸਲਾਹ ਮਸ਼ਵਰੇ ਤੇ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਮੀਟਿੰਗਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਦੀ ਅਗਵਾਈ PSPCL ਦੇ ਚੇਅਰਮੈਨ ਡਾ. ਬਸੰਤ ਗਰਗ ਅਤੇ ਕਾਰਪੋਰੇਸ਼ਨ ਦੇ 4 ਡਾਇਰੈਕਟਰ ਖੁਦ ਕਰਨਗੇ। ਇਸ ਦੌਰਾਨ ਡਾ. ਗਰਗ ਵੱਲੋਂ ਪੱਤਰ ਜਾਰੀ ਕਰਦਿਆਂ ਡਾਇਰੈਕਟਰਸ ਨੂੰ ਆਪੋ ਆਪਣੇ ਨਿਰਧਾਰਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ਤੇ ਸੁਣ ਕੇ ਮੌਕੇ ਤੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਬਾਰੇ ਕਿਹਾ ਗਿਆ। ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਆਮ ਲੋਕਾਂ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਸਮੇਤ ਹੋਰਨਾਂ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਏ। ਬਿਜਲੀ ਸੇਵਾਵਾਂ ਵਿਚ ਸੁਧਾਰ ਲਿਆਉਣ ਤੋਂ ਇਲਾਵਾ ਮੌਕੇ ਤੇ ਹਾਲਾਤ ਜਾਣਨਾ ਤੇ ਲੋਕਾਂ ਦੇ ਨਾਲ ਸਿੱਧਾ ਸੰਪਰਕ ਬਣਾਉਣਾ ਹੋਵੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਕਰਿੰਡਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਪ੍ਰਤੀਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

0: यार सच दसा हुणे तां गर्मियां शुरू होईयां ने ते 7,000 रुपए बिजली दा बिल भी आउण लग पिया। वाइफ कदों तो बोल रही है सोलर पैनल लगाउण लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही देना।
1: ਜਦੋਂ ਬਿਜਲੀ ਮੁਫਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
2: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਪੋਰ 2026 ਪਾਸ ਕਰਨ ਸਮੇਤ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਿਚ ਨਾਕਾਮ ਰਹਿਣ ਦਾ ਇਲਜ਼ਾਮ ਲਗਾਇਆ ਹੈ। ਐਨਆਈਟੀ ਜਲੰਧਰ ਦੇ ਖੋਜਕਰਤਾਵਾਂ ਨੇ ਉਦਯੋਗਿਕ ਤੇ ਖੇਤੀਬਾੜੀ ਰਹਿਣ ਖੂੰਹਦ ਤੋਂ ਬਣਿਆ ਇਕ ਵਾਤਾਵਰਨ ਪੱਖੀ ਸੀਮਿਤ ਮੁਕਤ ਕੰਕਰੀਟ ਵਿਕਸਿਤ ਕੀਤਾ। ਪੰਜਾਬ ਪੁਲਿਸ ਨੇ ਤਰਨ ਤਾਰਨ ਅਤੇ ਅੰਮ੍ਰਿਤਸਰ ਵਿਚ ਦੋ ਵੱਖ ਵੱਖ ਕਾਰਵਾਈਆਂ ਦੌਰਾਨ ਤਿੰਨ ਤਸਕਰਾਂ ਨੂੰ ਆਧੁਨਿਕ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਲੋਕ ਕਲਾ ਤੇ ਸਮਾਜਿਕ ਸਰੋਕਾਰਾਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਲਾ ਟੀਵੀ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਮੰਤਰੀ ਮੰਡਲ ਨੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ, ਪ੍ਰਸ਼ਾਸਨ ਤੇ ਜਨਤਕ ਸੇਵਾਵਾਂ ਵਿਚ ਸੁਧਾਰ ਲਿਆਉਣ ਤੇ ਸੂਬੇ 'ਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਇਤਿਹਾਸਕ ਫੈਸਲੇ ਲਏ ਨੇ। ਮੰਤਰੀ ਮੰਡਲ ਨੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਨਿੱਜੀ ਵਿਦਿਅਕ ਅਦਾਰਿਆਂ ਵੱਲੋਂ ਫੀਸਾਂ ਵਿਚ ਅਨੁਚਿਤ ਤੇ ਨਾਜਾਇਜ਼ ਵਾਧੇ ਨੂੰ ਠੱਲ ਪਾਉਣ ਲਈ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧਬਿੱਲ 2026 ਪਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਸਟੇਟ ਆਊਟਸੋਰਸਡ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਇੰਗੇਜਮੈਂਟ ਬਿੱਲ 2026, ਤਿੰਨ ਨਵੀਆਂ ਡਿਜੀਟਲ ਓਪਨ ਯੂਨੀਵਰਸਿਟੀਆਂ ਦੀ ਸਥਾਪਨਾ ਤੇ ਹੋਰ ਕਈ ਮਹੱਤਵਪੂਰਨ ਨੀਤੀਗਤ ਪਹਿਲਕਦਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਸਲਾ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ 'ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ।
4: ਤਿੰਨ ਯੂਨੀਵਰਸਿਟੀਆਂ ਸੀ ਬਣਾਉਣ ਦਾ ਫੈਸਲਾ ਕੀਤਾ ਪੰਜਾਬ ਦੇ। ਫਸਟ ਯੂਨੀਵਰਸਿਟੀ ਜਿਹੜੀ ਆ ਪਿੰਡ ਬੋਹਨ ਚੰਡੀਗੜ੍ਹ ਰੋਡ ਦੇ ਉੱਤੇ ਆ, ਕਲਾਉਡ ਯੂਨੀਵਰਸਿਟੀ, ਜਿਹਦੇ ਵਿੱਚ ਡਿਜੀਟਲ ਤਰੀਕਿਆਂ ਦੇ ਨਾਲ, ਅਤਿ ਆਧੁਨਿਕ ਤਰੀਕਿਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਪ੍ਰਦਾਨ ਕੀਤੀ ਜਾਊਗੀ। ਜਿਹੜੀ ਸੈਕੰਡ ਯੂਨੀਵਰਸਿਟੀ ਆ ਬਲਰਾਜ ਸਿੰਗਲਾ ਐਜੂਕੇਸ਼ਨ ਸੋਸਾਇਟੀ ਪਿੰਡ ਫਤਿਹਪੁਰ ਪਟਿਆਲਾ ਵਿੱਚ MS ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਹੋਣ ਜਾ ਰਹੀ ਹੈ। ਇਸ ਤੋਂ ਬਿਨਾਂ ਥਰਡ ਯੂਨੀਵਰਸਿਟੀ ਵੀ ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਆਨੰਦਪੁਰ ਕੇਸ਼ਵ ਵਿਖੇ, ਇਹ ਯੂਨੀਵਰਸਿਟੀ ਵੀ ਓਪਨ ਯੂਨੀਵਰਸਿਟੀ ਖੁੱਲ੍ਹ ਰਹੀ ਹੈ, ਜਿਹਦੇ ਨਾਲ ਮੈਂ ਸਭ ਨੂੰ ਸਾਡੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਦੇ ਅੰਦਰ ਜਾਂ ਪੜ੍ਹਾਈ ਦੇ ਅੰਦਰ ਬਹੁਤ ਵੱਡੀ ਮਾਨਤਾ ਮਿਲੇਗੀ।
3: ਕੈਬਨਿਟ ਨੇ ਪੰਜਾਬ 'ਚ ਹਰੇ ਭਰੇ ਵਾਤਾਵਰਨ ਨੂੰ ਸੰਤੁਲਿਤ ਬਣਾਈ ਰੱਖਣ, ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ, ਰੁੱਖਾਂ ਦੀ ਕਟਾਈ ਨਾਲ ਹੋਏ ਨੁਕਸਾਨ ਦੀ ਭਰਪਾਈ ਵਾਸਤੇ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਬਿੱਲ 2026 ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
4: ਜੇਕਰ ਕੋਈ ਵੀ ਵਿਅਕਤੀ ਇੱਕ ਦਰਖਤ ਕੱਟੇਗਾ ਤਾਂ ਉਹਨੂੰ 10 ਦਰਖਤ ਲਾਉਣੇ ਪੈਣਗੇ। ਐਕਟ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਵਾਰ 10,000 ਰੁਪਇਆ ਪ੍ਰਤੀ ਟ੍ਰੀ ਫਾਈਨ ਹੋਊਗਾ, ਦੂਜੀ ਵਾਰ 35,000 ਰੁਪਇਆ ਦਾ ਜੁਰਮਾਨਾ ਹੋਵੇਗਾ। ਜੇਕਰ ਇਹੀ ਅਫੈਂਸ ਥਰਡ ਟਾਈਮ ਰਿਪੀਟ ਕਰਦਾ ਸੇਮ ਪਰਸਨ ਤਾਂ ਉਹਨੂੰ 50,000 ਰੁਪਏ ਤੱਕ ਦਾ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਆ।
3: ਪੰਜਾਬ ਵਿਧਾਨ ਸਭਾ ਵੱਲੋਂ ਸੂਬਾ ਸਰਕਾਰ ਦੀ ਰੁਜ਼ਗਾਰ ਪੈਦਾ ਕਰਨ, ਪਾਰਦਰਸ਼ੀ ਸ਼ਾਸਨ ਤੇ ਵੱਡੇ ਪੱਧਰ ਤੇ ਉਦਯੋਗਿਕ ਵਿਕਾਸ 'ਚ ਇਤਿਹਾਸਕ ਪ੍ਰਾਪਤੀਆਂ ਲਈ ਸ਼ਲਾਘਾ ਵਜੋਂ ਇੱਕ ਇਤਿਹਾਸਕ ਮਤਾ ਪਾਸ ਕੀਤਾ ਗਿਆ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਇਸ ਮਤੇ

ਸੂਬਾ ਸਰਕਾਰ ਦੀ ਸਫਲ ਦੋ ਨੁਕਾਤੀ ਰਣਨੀਤੀ ਦੀ ਸ਼ਲਾਘਾ ਕੀਤੀ ਗਈ। ਇਸ ਨੀਤੀ ਦਾ ਉਦੇਸ਼ ਸਰਕਾਰੀ ਭਰਤੀਆਂ ਵਿਚ ਪੂਰੀ ਪਾਰਦਰਸ਼ਤਾ ਬਹਾਲ ਕਰਨਾ ਤੇ ਨਿੱਜੀ ਖੇਤਰ ਦੀਆਂ ਸਥਾਈ ਨੌਕਰੀਆਂ ਪੈਦਾ ਕਰਨ ਲਈ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨਾ ਏ। ਪੰਜਾਬ ਵਿਧਾਨ ਸਭਾ ਨੇ ਅੱਜ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਨਿਸਵਾਰਥ ਸੇਵਾਵਾਂ ਅਤੇ ਮਨੁੱਖਤਾ ਦਾ ਪ੍ਰਤੀਕ ਦਸਿਆ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਜੀਵਨ ਸਿਰਫ ਇੱਕ ਨਾਮ ਹੀ ਨਹੀਂ, ਉਨ੍ਹਾਂ ਦਾ ਜੀਵਨ ਸੇਵਾ, ਪਿਆਰ ਤੇ ਮਨੁੱਖਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸੀ। ਸਾਬਕਾ ਸੰਸਦ ਮੈਂਬਰ ਤੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਰੀਫ ਮਲਿਕ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਨਸ਼ਿਆਂ ਦੀ ਤਸਕਰੀ ਅੱਜ ਇੱਕ ਵੱਡੀ ਸਮੱਸਿਆ ਬਣੀ ਹੋਈ ਏ। ਅੱਜ ਜਲੰਧਰ ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਲਿਕ ਨੇ ਇਲਜ਼ਾਮ ਲਗਾਇਆ ਕਿ ਆਪਣੇ ਬੀਤੇ 4 ਸਾਲ ਦੇ ਕਾਰਜਕਾਲ ਦੌਰਾਨ ਸੂਬਾ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਤੇ ਉਸ ਤੇ ਸਰਕਾਰੀ ਭਰਤੀਆਂ ਚ ਵੀ ਬੇਨੀਮੀਆਂ ਤੇ ਧੋਖਾਧੜੀ ਦੇ ਇਲਜ਼ਾਮ ਲੱਗ ਰਹੇ ਨੇ। ਸ੍ਰੀ ਮਲਿਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਹਰ ਵਰਗ ਨਾਲ ਵਾਅਦਾ ਖਿਲਾਫੀ ਕੀਤੀ ਏ। ਉਨ੍ਹਾਂ ਕਿਹਾ ਕਿ ਸਨਅਤਕਾਰਾਂ, ਵਪਾਰੀਆਂ, ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਤੇ ਵਿਦਿਆਰਥੀਆਂ ਨੂੰ ਝੂਠੇ ਵਾਅਦਿਆਂ ਚ ਗੁੰਮਰਾਹ ਕੀਤਾ ਗਿਆ, ਜਦਕਿ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਜਾਇਜ਼ ਹੱਕਾਂ ਲਈ ਹਾਈਕੋਰਟ ਦਾ ਦਰਵਾਜ਼ਾ ਖਟਕਾਉਣਾ ਪਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਕਰਮਚਾਰੀਆਂ ਦੀਆਂ ਮੰਗਾਂ ਤੇ ਉਨ੍ਹਾਂ ਤੇ ਪੁਲਿਸ ਦੀ ਕਾਰਵਾਈ ਦਾ ਮਾਮਲਾ ਪੰਜਾਬ 'ਚ ਇੱਕ ਵੱਡਾ ਸਮਾਜਿਕ ਤੇ ਰਾਜਨੀਤਿਕ ਮੁੱਦਾ ਬਣ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਤੇ ਸਰਕਾਰ ਨਵਾਂ ਮਾਲੀਆ ਪੈਦਾ ਕਰਨ ਦੀ ਬਜਾਏ ਕਰਜ਼ੇ ਦੇ ਸਹਾਰੇ ਸੂਬਾ ਚਲਾ ਰਹੀ ਹੈ, ਜਿਸ ਕਾਰਨ ਵਿਕਾਸ ਕਾਰਜ ਠੱਪ ਹੋ ਰਹੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ ਦੇ ਖੋਜਕਰਤਾਵਾਂ ਨੇ ਸਥਾਨਕ ਤੌਰ ਤੇ ਉਪਲਬਧ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਤੋਂ ਬਣਿਆ ਇੱਕ ਵਾਤਾਵਰਣ ਪੱਖੀ ਸੀਮਿਤ ਮੁਕਤ ਕੰਕਰੀਟ ਵਿਕਸਿਤ ਕੀਤਾ ਹੈ। ਇਸ ਸੀਮਿਤਕਾਰੀ ਵਿਕਾਸ ਲਈ ਇਸ ਨੂੰ ਇੱਕ ਭਾਰਤੀ ਪੇਟੈਂਟ ਵੀ ਦਿੱਤਾ ਗਿਆ। ਇਸ ਟੈਕਨੋਲੋਜੀ ਵਿੱਚ ਰਵਾਇਤੀ ਕੰਕਰੀਟ ਦਾ ਵਾਤਾਵਰਣ ਪੱਖੀ ਬਦਲ ਪ੍ਰਦਾਨ ਕਰਕੇ ਉਸਾਰੀ ਉਦਯੋਗ ਨੂੰ ਬਦਲਣ ਦੀ ਸਮਰੱਥਾ ਹੈ। ਰਵਾਇਤੀ ਕੰਕਰੀਟ, ਜਿਸ ਵਿੱਚ ਸੀਮਿਤ ਦੀ ਵਰਤੋਂ ਹੁੰਦੀ ਹੈ, ਉਸ ਦੇ ਮੁਕਾਬਲੇ ਇਸ ਵਿੱਚ ਨਵੀਂ ਸਮੱਗਰੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਆਸਾਨੀ ਨਾਲ ਉਪਲਬਧ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ। ਇਸ ਰਹਿੰਦ ਖੂੰਹ ਨਿਰਮਾਣ ਲਾਗਤਾਂ ਤੇ ਸੀਮਿਤ ਉਤਪਾਦਨ ਨਾਲ ਜੁੜੇ ਕਾਰਬਨ ਨਿਕਾਸ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ 'ਚ ਮਦਦ ਕਰਦਾ ਹੈ। ਇਸ ਦਾ ਇੱਕ ਹੋਰ ਫਾਇਦਾ ਹੈ ਕਿ ਇਸ ਦੀ ਸੰਭਾਲ ਜ਼ਿਆਦਾ ਨਹੀਂ ਕਰਨ ਦੀ ਜ਼ਰੂਰਤ ਹੁੰਦੀ। ਨਤੀਜੇ ਵਜੋਂ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਤੇ ਟੈਕਨੋਲੋਜੀ ਨੂੰ ਹੋਰ ਵੀ ਵਾਤਾਵਰਣ ਪੱਖੀ ਬਣਾਇਆ ਜਾ ਸਕਦਾ ਹੈ। ਇੰਜੀਨੀਅਰ ਅੰਸ਼ੂ ਸ਼ਰਮਾ, ਡਾਕਟਰ SP ਸਿੰਘ ਤੇ ਡਾਕਟਰ ਕਨਿਸ਼ ਕਪੂਰ ਵੱਲੋਂ ਵਿਕਸਿਤ ਸੀਮਿਤ ਮੁਕਤ ਕੰਕਰੀਟ ਰਵਾਇਤੀ ਕੰਕਰੀਟ ਦੇ ਮੁਕਾਬਲੇ ਵਧੇਰੇ ਪਾਏਦਾਰ ਸਾਬਤ ਹੋਵੇਗਾ। NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਖੋਜ ਵਾਲੀ ਟੀਮ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸੀਵਰੇਜ ਸਿਸਟਮ ਦੀ ਸਮੱਸਿਆ ਨਾਲ ਨਜਿੱਠਣ ਲਈ ਅੰਮ੍ਰਿਤ 2 ਯੋਜਨਾ ਤਹਿਤ ਇੱਕ ਨਵੀਂ 60 MLD ਸਮਰੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਇਸ ਲਈ ਲੋੜੀਂਦੀ ਪੰਪਿੰਗ ਸਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਟੈਂਡਰ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ ਅਤੇ ਅਗਸਤ ਵਿੱਚ ਬੰਦ ਹੋ ਜਾਏਗਾ। ਇਸ ਤੋਂ ਬਾਅਦ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹਿਆਂ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਕਾਰਵਾਈਆਂ ਦੌਰਾਨ ਆਧੁਨਿਕ ਹਥਿਆਰਾਂ, ਗੋਲਾ ਬਾਰੂਦ ਤੇ ਹੈਰੋਇਨ ਬਰਾਮਦ ਕਰਦਿਆਂ ਇਸ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। BSF ਨਾਲ ਇੱਕ ਸਾਂਝਾ ਆਪਰੇਸ਼ਨ ਵਿੱਚ ਤਰਨ ਤਾਰਨ ਪੁਲਿਸ ਨੇ 8 ਆਧੁਨਿਕ ਹਥਿਆਰ ਜ਼ਬਤ ਕੀਤੇ, ਜਿਨ੍ਹਾਂ ਵਿੱਚ ਇੱਕ ਆਧੁਨਿਕ ਸਬ ਮਸ਼ੀਨ ਗਨ ਵੀ ਸ਼ਾਮਲ ਹੈ ਜੋ ਸਰਹੱਦ ਪਾਰ ਤੋਂ ਰਾਸ਼ਟਰ ਵਿਰੋਧੀ ਤੱਤਾਂ ਵੱਲੋਂ ਸੂਬੇ 'ਚੋਂ ਸ਼ਾਂਤੀ ਭੰਗ ਕਰਨ ਲਈ ਭੇਜੀ ਗਈ ਸੀ। ਇੱਕ ਮੁਲਜ਼ਮ ਨੂੰ ਵੀ ਕਾਬੂ ਕੀਤਾ ਗਿਆ। ਉਧਰ ਅੰਮ੍ਰਿਤਸਰ ਵਿੱਚ 2 ਮੁਲਜ਼ਮਾਂ ਤੋਂ 10 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁਲਿਸ ਇਨ੍ਹਾਂ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕਾਂ ਦੇ ਸਬੰਧ ਲੱਭਣ ਲਈ ਅਗਲੀ ਜਾਂਚ ਕਰ ਰਹੀ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਭਾਦਸੋਂ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਪਹੁੰਚ ਕੇ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ ਜਾਣਿਆ। ਸਿਹਤ ਮੰਤਰੀ ਨੇ ਹਸਪਤਾਲ ਦੇ ਡਾਕਟਰਾਂ ਨੂੰ ਹਰ ਜ਼ਖਮੀ ਦਾ ਤੁਰੰਤ ਬਿਹਤਰ ਤੇ ਨਿਰੰਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਇਲਾਜ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਮਾਸੂਮ ਬੱਚੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਸੰਤ ਈਸ਼ਰ ਜੀ ਦੇ ਜਨਮ ਅਸਥਾਨ ਪਿੰਡ ਆਲੋਵਾਲ ਦੇ ਗੁਰੂ ਘਰ 'ਚ ਸਮਾਗਮ 'ਚ ਸ਼ਾਮਲ ਹੋਣ ਲਈ ਪਿੰਡ ਰਾਮਗੜ੍ਹ ਸਰਦਾਰਾਂ ਦੇ ਕਰੀਬ 40 ਸ਼ਰਧਾਲੂ ਇੱਕ ਪਿਕਅਪ ਗੱਡੀ 'ਚ ਸਵਾਰ ਹੋ ਕੇ ਆਲੋਵਾਲ ਜਾ ਰਹੇ ਸਨ ਤਾਂ ਪਟਿਆਲਾ ਤੇ ਭਾਦਸੋਂ ਸੜਕ 'ਤੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 20 ਸ਼ਰਧਾਲੂ ਜ਼ਖਮੀ ਹੋਏ ਤੇ ਇੱਕ 4 ਸਾਲਾ ਬੱਚੀ ਦੀ ਮੌਤ ਹੋ ਗਈ। ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਅਭਿਆਨ ਤਹਿਤ ਗੁਰਦਾਸਪੁਰ ਤੇ ਪਠਾਨਕੋਟ ਵਿਖੇ ਪਹੁੰਚੀ ਪਵਿੱਤਰ ਕਲਸ਼ ਯਾਤਰਾ ਦਾ ਸੰਗਤਾਂ ਵੱਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਤੇ ਵੱਖ

0: ਪੱਖ ਸਰਕਲਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੀਆਂ ਲੋੜਵੰਦ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਤੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ ਆਈਸਕ੍ਰੀਮ ਦੀ ਵਿਕਰੀ ਲਈ ਈ ਕਾਰਡ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਜਲੰਧਰ ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਬੈਟਰੀ ਵਾਲੇ 9 ਈ ਕਾਰਡ ਮੁਹੱਈਆ ਕਰਵਾਏ ਗਏ। ਪੰਜਾਬ ਦੀ ਅਮੀਰ ਵਿਰਾਸਤ ਲੋਕ ਕਲਾ ਸੰਗੀਤ ਸਾਹਿਤ ਤੇ ਸਮਾਜਿਕ ਸਰੋਕਾਰਾਂ ਨੂੰ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਘਰ ਘਰ ਪਹੁੰਚਾਉਣ ਵਾਲਾ ਡੀਡੀ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਡੀਡੀ ਪੰਜਾਬੀ ਆਪਣੀ ਵਰ੍ਹੇਗੰਢ ਮੌਕੇ ਅੱਜ ਸ਼ਾਮ ਆਪਣੇ ਸਟੂਡੀਓ 'ਚ ਜਸ਼ਨ ਦੀ ਰਾਤ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਗੀਤਕਾਰ ਵੀਰ ਸਿੰਘ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹੁਣ ਤੋਂ ਥੋੜ੍ਹੀ ਦੇਰ ਬਾਅਦ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ 'ਚ ਆਮ ਲੋਕ ਵੀ ਸ਼ਿਰਕਤ ਕਰ ਸਕਦੇ ਨੇ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਧਬਿਲ 2026 ਪਾਸ ਕਰਨ ਸਮੇਤ ਕਈ ਅਹਿਮ ਫੈਸਲੇ ਲਏ ਗਏ। ਐਨਆਈਟੀ ਜਲੰਧਰ ਦੇ ਖੋਜਕਰਤਾਵਾਂ ਨੇ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਤੋਂ ਬਣਿਆ ਇੱਕ ਵਾਤਾਵਰਨ ਪੱਖੀ ਸੀਮਿਤ ਕੰਕਰੀਟ ਵਿਕਸਿਤ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲੇ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਐਫ ਐਮ 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਪੇਸ਼ ਨੇ ਪੰਜਾਬੀ ਗੀਤ। ਪੰਜਾਬੀ ਗੀਤਾਂ ਦੇ ਇਸ ਪ੍ਰੋਗਰਾਮ ਵਿੱਚ ਸਰੋਤਿਆਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਹਸ਼ਮਤ ਸੁਲਤਾਨਾ ਤੇ ਗਾਏ ਇਸ ਗੀਤ ਦੇ ਨਾਲ।

ਹਸ਼ਮਤ ਸੁਲਤਾਨਾ ਦਾ ਗਾਇਆ ਗੀਤ ਸੀ ਤੇ ਪ੍ਰੋਗਰਾਮ ਨੂੰ ਹੁਣ ਅੱਗੇ ਵਧਾ ਰਹੇ ਹਾਂ ਵਜ਼ੀਰ ਪਾਤਰ ਤੇ ਬਸੰਤ ਕੌਰ ਦੇ ਇਸ ਡੁਇਟ ਗੀਤ ਨਾਲ। ਸੰਗੀਤ ਤਿਆਰ ਕੀਤਾ ਵਜ਼ੀਰ ਪਾਤਰ ਨੇ ਹੀ।

ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਪੰਜਾਬੀ ਗੀਤਾਂ ਦਾ ਆਨੰਦ ਮਾਣ ਰਹੇ ਹੋ। ਹੁਣ ਰੁੱਖ ਕਰ ਰਿਹਾ ਰੋਸ਼ਨ ਪ੍ਰਿੰਸ ਤੇ ਮਿਲਿੰਦ ਗਾਬਾ ਦੇ ਇਸ ਗੀਤ ਵੱਲ। ਧੁੰਨ ਤਿਆਰ ਕੀਤੀ ਮਿਲਿੰਦ ਗਾਬਾ ਨੇ।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸੰਸਦ ਨੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਵਿਚ ਵਾਧੇ ਬਾਰੇ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ। ਭਾਰਤ ਦੇ ਚੀਫ਼ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਬੈਂਕ ਦੇ ਵਫਦ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜੀਟਲ ਗਵਰਨੈਂਸ, ਹੁਨਰ ਵਿਕਾਸ ਤੇ ਡੇਟਾ ਸੰਚਾਲਿਤ ਪ੍ਰਸ਼ਾਸਨ ਤੇ ਚਰਚਾ ਕੀਤੀ। ਕੋਰੀਆ ਵਿਚ 19 ਤੋਂ 22 ਅਕਤੂਬਰ ਤੱਕ ਹੋਣ ਵਾਲੇ ਕੋਰੀਆ ਡਿਜੀਟਲ ਸੰਮੇਲਨ ਵਿਚ ਵਿਸ਼ਵ ਬੈਂਕ ਦੁਆਰਾ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ AI ਸੈਂਡਬਾਕਸ ਨੂੰ ਗਲੋਬਲ ਪਲੇਟਫਾਰਮ ਤੇ ਪ੍ਰਦਰਸ਼ਿਤ ਕੀਤਾ ਜਾਏਗਾ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਰਾਜ ਵਿਚ ਹਵਾ ਗੁਣਵੱਤਾ ਪ੍ਰਬੰਧਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਏਅਰ ਕੁਆਲਿਟੀ ਡਿਸੀਜਨ ਸਪੋਰਟ ਸਿਸਟਮ ਵਿਕਸਿਤ ਕਰਨ ਵਿਚ ਸਹਾਇਤਾ ਕਰਨ ਦੀ ਬੇਨਤੀ ਕੀਤੀ। ਲੋਕ ਸਭਾ ਨੇ ਬੈਂਕਰਾਂ ਬੁੱਕਸ ਐਵੀਡੈਂਸ ਬਿੱਲ 2026 ਪਾਸ ਕਰ ਦਿੱਤਾ, ਜੋ ਕਾਨੂੰਨ ਬਣਨ ਮਗਰੋਂ ਬੈਂਕ ਰਿਕਾਰਡਾਂ ਦੀਆਂ ਇਲੈਕਟ੍ਰਾਨਿਕ ਜਾਂ ਡਿਜੀਟਲ ਕਾਪੀਆਂ ਨੂੰ ਅਦਾਲਤ ਵਿਚ ਵੈਧ ਤੇ ਕਾਨੂੰਨੀ ਸਬੂਤ ਵਜੋਂ ਸਵੀਕਾਰ ਕਰਨ ਦੀ ਆਗਿਆ ਦੇਵੇਗਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਰਸੋਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨਗੇ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਸਪਲਾਈ ਨਾਲ ਸਬੰਧਤ 2 ਨਿਯਮਾਂ ਵਿਚ ਸੋਧ ਕੀਤੀ ਹੈ। ਮੰਗ ਇਕਰਾਰ ਤੋਂ 10% ਵੱਧ ਬਿਜਲੀ ਦੀ ਵਰਤੋਂ ਲਈ ਕੋਈ ਸਰਚਾਰਜ ਨਹੀਂ ਲਗਾਇਆ ਜਾਏਗਾ। ਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਹਰਿਆਣਾ ਵਿਚ ਸੀਵਰੇਜ ਦੇ ਕੰਮਾਂ ਦੌਰਾਨ ਸੁਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਉੱਚ ਪੱਧਰੀ ਨਿਗਰਾਨੀ ਕਮੇਟੀ ਦਾ ਗਠਨ ਕੀਤਾ। ਏਸਨ ਮੁੱਖ ਪ੍ਰਦੇਸ਼ਕ ਖਬਰਾਂ। ਸ਼੍ਰੋਤਿਓ ਹੁਣ ਪੇਸ਼ ਕਰ ਰਹੇ ਹਾਂ ਚੋਣਵੇਂ ਪੰਜਾਬੀ ਗੀਤ। ਇਹ ਮਿਕਸਿੰਗ ਦੀ ਤਰਜ਼ ਹੈ ਤੇ ਗੁਰਨਾਮ ਭੁੱਲਰ ਦੀ ਆਵਾਜ਼।

ਐਵੀ ਸਰਾ ਨੇ ਧੁਨ ਤਿਆਰ ਕੀਤੀ ਸੀ। ਐਮੀ ਵਿਰਕ ਤੇ ਨਿਮਰਤ ਖਹਿਰਾ ਦੀ ਆਵਾਜ਼ਾਂ ਸੀ। ਸਰੋਤੇ ਤੁਸੀਂ ਸੁਣ ਰਹੇ ਸੀ 94 ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz ਤੇ। ਹੁਣ ਪੇਸ਼ ਹੈ ਸਪਾਂਸਰ ਪ੍ਰੋਗਰਾਮ ਫਾਰਮ ਟੂ ਸਿਟੀ।

0: ਪ੍ਰੋਗਰਾਮ ਫਾਰਮ ਟੂ ਸਿਟੀ ਦੇ ਪ੍ਰੋਜੈਕਟ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ
1: ਕਿਸਾਨ ਵੀਰੋ ਆਓ ਕੁਦਰਤ ਨਾਲ ਮਿਲ ਕੇ ਖੇਤੀ ਕਰੀਏ ਕੁਦਰਤੀ ਖੇਤੀ ਅਪਣਾ ਕੇ ਮਿੱਟੀ ਦੀ ਸਿਹਤ ਸੰਭਾਲੋ ਪਾਣੀ ਦੀ ਬਚਤ ਕਰੋ ਅਤੇ ਟਿਕਾਊ ਖੇਤੀ ਵੱਲ ਕਦਮ ਵਧਾਓ ਸਿਖਲਾਈ ਤਕਨੀਕੀ ਮਾਰਗਦਰਸ਼ਨ ਅਤੇ ਹੋਰ ਜਾਣਕਾਰੀ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀਆਂ ਸੇਵਾਵਾਂ ਨਾਲ ਸੰਪਰਕ ਕਰੋ ਕੁਦਰਤੀ ਖੇਤੀ ਅਪਣਾਓ ਸਿਹਤਮੰਦ ਮਿੱਟੀ ਦੇ ਨਾਲ ਖੁਸ਼ਹਾਲ ਕਿਸਾਨ ਬਣਾਓ ਜਨਹਿਤ ਵਿੱਚ ਜਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ
2: ਪਿਆਰ ਭਰੀ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਫਾਰਮ ਟੂ ਸਿਟੀ ਪ੍ਰੋਗਰਾਮ ਦਾ ਪਹਿਲਾ ਤੇ ਖਾਸ ਐਪੀਸੋਡ ਉਹ ਪ੍ਰੋਗਰਾਮ ਜਿੱਥੇ ਅਸੀਂ ਗੱਲ ਕਰਦੇ ਹਾਂ ਖੇਤਾਂ ਤੋਂ ਸ਼ਹਿਰ ਤੱਕ ਦੇ ਸਫ਼ਰ ਦੀ ਕਿਸਾਨਾਂ ਦੀ ਮਿਹਨਤ ਨਵੀਆਂ ਤਕਨੀਕਾਂ ਅਤੇ ਐਗਰੋ ਬੇਸਡ ਪ੍ਰੋਡਕਟਸ ਦੀ ਸਾਡਾ ਅੱਜ ਦਾ ਵਿਸ਼ਾ ਹੈ ਐਗਰੋ ਬੇਸਡ ਪ੍ਰੋਡਕਟਸ ਜੋ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਉਂਦੇ ਹਨ ਪਰ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਹੋਰ ਸੁਖਾਲਾ ਬਣਾਉਂਦੇ ਹਨ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਵਿੱਚ ਮੌਜੂਦ ਹਨ ਡਾਕਟਰ ਪ੍ਰਵੀਨ ਕੁਮਾਰੀ ਜੀ ਜੋ ਕਿ ਖੇਤੀਬਾੜੀ ਅਫਸਰ ਹਨ ਜ਼ਿਲ੍ਹਾ ਸਿਖਲਾਈ ਦਫ਼ਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵਿੱਚ ਮੈਡਮ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਅੱਜ ਦੇ ਪਹਿਲੇ ਖਾਸ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ
3: ਸ਼ੁਕਰੀਆ
2: ਜੀ ਸੋ ਮੈਮ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਆਪਾਂ ਖਾਸ ਵਿਸ਼ਾ ਚੁਣਿਆ ਖੇਤੀਬਾੜੀ ਆਧਾਰਿਤ ਉਤਪਾਦ ਯਾਨੀ ਕਿ ਐਗਰੋ ਬੇਸਡ ਪ੍ਰੋਡਕਟਸ ਇਸ ਤੋਂ ਕੀ ਭਾਵ ਹੈ ਅਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ
3: ਅੱਜ ਦਾ ਜੋ ਵਿਸ਼ਾ ਹੈ ਖੇਤੀਬਾੜੀ ਆਧਾਰਿਤ ਉਤਪਾਦ ਜੋ ਕਿਸਾਨ ਹੈ ਉਹ ਫਸਲ ਜਿਹੜੀ ਆਪਣੀ ਖੇਤ ਵਿੱਚ ਲਗਾਉਂਦਾ ਔਰ ਉਹ ਫਸਲ ਤੋਂ ਜਿੰਨਾ ਵੀ ਸਾਡਾ ਪ੍ਰੋਡਿਊਸ ਹੁੰਦਾ ਉਹਨੂੰ ਜਦੋਂ ਆਪਾਂ ਵੈਲਿਊ ਐਡੀਸ਼ਨ ਕਰ ਲੈਂਦੇ ਹਾਂ ਤੇ ਉਹ ਪ੍ਰੋਡਕਟ ਜਿਹੜਾ ਆ ਸਾਡਾ ਉਹਨੂੰ ਆਪਾਂ ਐਗਰੋ ਵੇਸਟ ਕਹਿੰਦੇ ਹਾਂ ਪ੍ਰੋਸੈਸਿੰਗ ਕਰਨ ਤੋਂ ਬਾਅਦ ਐਗਰੋ ਵੇਸਟ ਆ ਪਹਿਲਾਂ ਉਹ ਰਾ ਮਟੀਰੀਅਲ ਆ ਰਾ ਮਟੀਰੀਅਲ ਜੋ ਹੈ ਉਹ ਜਦੋਂ ਲੈ ਕੇ ਜਾਣਾ ਹੈ ਕਿਸੇ ਇੰਡਸਟਰੀ ਵਿੱਚ ਜਾਵਾਂਗੇ ਜਾਂ ਕਿਸਾਨ ਆਪਣੇ ਪੱਧਰ 'ਤੇ ਕਰਦਾ ਉਹਨੂੰ ਐਗਰੋ ਵੇਸਟ ਪ੍ਰੋਡਕਟ ਕਿਹਾ ਜਾਂਦਾ ਆ ਇਹ ਖੇਤੀਬਾੜੀ ਪ੍ਰੋਡਕਟ ਤੋਂ ਵੀ ਹੋ ਸਕਦਾ ਨਾਲ ਦੀ ਨਾਲ ਜਿਹੜਾ ਸਾਡਾ ਪਸ਼ੂ ਧਨ ਆ ਉਹਦੇ ਤੋਂ ਵੀ ਹੋ ਸਕਦਾ ਦੋ ਤਰ੍ਹਾਂ ਦੇ ਇਹ ਪ੍ਰੋਡਕਟ ਹੁੰਦੇ ਨੇ
2: ਜੀ
3: ਔਰ ਜਿਹੜਾ ਸਾਡਾ ਖੇਤੀਬਾੜੀ ਵਾਲਾ ਪ੍ਰੋਡਕਟ ਹੈ ਜਿਹਨੂੰ ਆਪਾਂ ਖਾਣ ਵਾਲਾ ਪ੍ਰੋਡਿਊਸ ਬੋਲਦੇ ਹਾਂ ਉਹਦੇ ਵਿੱਚ ਸਾਡੇ ਕੋਲ ਅਨਾਜ ਆ ਸਕਦਾ ਅਨਾਜ ਦੇ ਵਿੱਚ ਆਟੇ ਸਭ ਤਰ੍ਹਾਂ ਦੀਆਂ ਮਤਲਬ ਅਨਾਜ ਹੋ ਸਕਦੇ ਨੇ ਕਣਕ ਮੱਕੀ ਜਿਸ ਤਰ੍ਹਾਂ ਅੱਜ ਕੱਲ੍ਹ ਮੋਟੇ ਅਨਾਜ ਵੀ ਆ ਰਹੇ ਨੇ ਉਹ ਵੀ ਬਹੁਤ ਜਿਹੜੀ ਪਬਲਿਕ ਹੈ ਜਾਣੀ ਆਪਣਾ ਖਪਤ ਕਰ ਰਿਹਾ ਉਹ ਪ੍ਰੈਫਰ ਕਰ ਰਿਹਾ ਅੱਜ ਦੇ ਦੌਰ ਦੇ ਵਿੱਚ ਉਹ ਔਰ ਸਾਡੇ ਜਿੰਨੇ ਵੀ ਆਪਾਂ ਤੇਲ ਖਾਂਦੇ ਹਾਂ ਸਰੋਂ ਦਾ ਤੇਲ ਸੂਰਜਮੁਖੀ ਮੂੰਗਫਲੀ ਇਹ ਸਾਰੇ ਪ੍ਰੋਡਕਟ ਜਿਹੜੇ ਆ ਡੇਅਰੀ ਪ੍ਰੋਡਕਟਸ ਦੇ ਵਿੱਚ ਸਾਡੇ ਕੋਲ ਆ ਜਾਂਦੇ ਨੇ ਦੁੱਧ ਦਹੀਂ ਪਨੀਰ ਔਰ ਫਿਰ ਸਾਡੇ ਕੋਲ ਜਿੰਨੇ ਵੀ ਸਪੈਸ਼ਲਾਈਜ਼ ਪ੍ਰੋਡਕਟ ਆ ਗਏ ਜਿਹੜੇ ਆਪਾਂ ਕੁਦਰਤੀ ਤਰੀਕੇ ਨਾਲ ਤਿਆਰ ਕਰਦੇ ਹਾਂ ਉਹਦੇ ਵਿੱਚ ਸਾਡੇ ਕੋਲ ਆ ਜਾਂਦਾ ਹੈਗਾ ਸ਼ਹਿਦ ਫਿਰ ਆਪਣੇ ਮਸਾਲੇ ਹਲਦੀ ਪੈਪਰ ਜਿੰਨੇ ਵੀ ਆ ਜਾਂਦੇ ਪੰਜਾਬ ਦੇ ਵਿੱਚ ਜ਼ਿਆਦਾਤਰ ਹਲਦੀ ਔਰ ਮਿਰਚਾਂ ਕੀਤੀਆਂ ਜਾਂਦੀਆਂ ਨੇ ਇਹਨਾਂ ਸਭ ਨੂੰ ਆਪਾਂ ਵੈਲਿਊ ਐਡਿਟਿਡ ਕਰਕੇ ਸਾਫ਼ ਸਫਾਈ ਕਰ ਲਈ ਡੱਬਾ ਬੰਦ ਕਰਕੇ ਜਦੋਂ ਅਸੀਂ ਡੱਬਾ ਬੰਦ ਕਰਕੇ ਇੱਕ ਪਰਟੀਕੁਲਰ ਲੇਬਰ ਲਗਾ ਕੇ ਵੇਚਦੇ ਹਾਂ ਉਹ ਸਾਡਾ ਇੱਕ ਬਹੁਤ ਵਧੀਆ ਬ੍ਰਾਂਡ ਪ੍ਰੋਡਕਟ ਬਣ ਜਾਂਦਾ ਹੈ ਉਹ ਅਸੀਂ ਸਾਡੇ ਕਿਸਾਨ ਜਿਹੜੇ ਆ ਇਹ ਵੇਚ ਕੇ ਆਪਣਾ ਵਧੀਆ ਫਾਇਦਾ ਲੈ ਸਕਦੇ ਨੇ ਫਿਰ ਆ ਗਿਆ ਸਾਡੇ ਕੋਲ ਨੋਨ ਫੂਡ ਗੈਰ ਖਾਣ ਯੋਗ ਪ੍ਰੋਡਕਟ ਉਹਦੇ ਵਿੱਚ ਸਾਡੇ ਕੋਲ ਟੈਕਸਟਾਈਲ ਦੇ ਜਿੰਨੇ ਵੀ ਪ੍ਰੋਡਕਟ ਕਪਾਹ ਜੂਟ ਇਹ ਆ ਗਏ ਨੇ ਚਮੜੇ ਦੇ ਪ੍ਰੋਡਕਟ ਆ ਜਾਂਦੇ ਨੇ ਬੈਗਸ ਵਗੈਰਾ ਬਣਾਉਂਦੇ ਹਾਂ ਫਿਰ ਆਪਣੇ ਕੋਲ ਰਬੜ ਆ ਜਾਂਦੀ ਹੈ ਫਿਰ ਕੁਛ ਇਹੋ ਜਿਹੇ ਈਂਧਨ ਵਾਲੇ ਪ੍ਰੋਡਕਟ ਆ ਜਾਂਦੇ ਜਿਸ ਤੋਂ ਆਪਾਂ ਬਾਇਓ ਫਿਊਲ ਤਿਆਰ ਕਰਦੇ ਹਾਂ ਬਾਇਓ ਪੈਟਰੋਲੀਅਮ ਵਾਸਤੇ ਜਾਂ ਫਿਰ ਡੀਜ਼ਲ ਵਾਸਤੇ ਇਹ ਸਾਰੇ ਜਿਹੜੇ ਆ ਐਗਰੋ ਬੇਸਡ ਪ੍ਰੋਡਕਟ ਹੀ ਕਹੇ ਜਾਂਦੇ

0: ਡਾਕਟਰ ਪ੍ਰਵੀਨ ਜੀ, ਕਿਸਾਨ ਦੇ ਆਪਾਂ ਉਤਪਾਦਾਂ ਦੀ ਗੱਲ ਕੀਤੀ ਹੈ ਤੇ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਇਹ ਉਤਪਾਦ ਜਿਹੜੇ ਨੇ ਕਿ ਕਿਸਾਨ ਸਿੱਧੇ ਗ੍ਰਾਹਕਾਂ ਤੱਕ ਆਪਣੀ ਪਹੁੰਚ ਬਣਾ ਕੇ ਵੇਚ ਸਕਦਾ?
1: ਹਾਂਜੀ, ਜ਼ਰੂਰ ਵੇਚ ਸਕਦਾ। ਕਿਸਾਨ ਜਦੋਂ ਆਪਣੀ ਫਸਲ ਆਪ ਉਗਾਉਂਦਾ ਆ, ਉਹਨੂੰ ਪਤਾ ਹੁੰਦਾ ਮੈਂ ਇਹਦੇ ਵਿੱਚ ਕੀ ਪਾਇਆ
0: ਜੀ,
1: ਕਿੰਨੀ ਮੈਂ ਖਾਦ ਪਾਈ, ਕਿਹੋ ਜਿਹੇ ਮੈਂ ਬੀਜ ਵਰਤੇ ਨੇ, ਕਿਹੋ ਜਿਹੀਆਂ ਮੈਂ ਕੋਈ ਇਹਨੂੰ ਸਾਂਭ ਸੰਭਾਲ ਲਈ ਕੋਈ ਦਵਾਈ ਪਾਈ ਹੈ, ਉਹਨੂੰ ਉਹਦੀ ਪਿਓਰਿਟੀ ਪਤਾ ਹੁੰਦੀ ਹੈਗੀ ਹੈ। ਤੇ ਜਦੋਂ ਪ੍ਰੋਡਕਟ ਇੱਕ ਖਪਤਕਾਰ ਕੋਲ ਆਉਂਦਾ ਹੈ ਤੇ ਖਪਤਕਾਰ ਨੂੰ ਇੱਕ ਭਰੋਸਾ ਹੁੰਦਾ ਹੈ ਕਿ ਮੈਨੂੰ ਸਾਫ਼ ਸੁਥਰੀ ਚੀਜ਼ ਫਾਰਮ ਤੋਂ ਮਿਲੇਗੀ, ਤੇ ਹਮੇਸ਼ਾ ਹੀ ਖਪਤਕਾਰ ਜਿਹੜਾ ਉਸ ਪ੍ਰੋਡਕਟ ਨੂੰ ਪ੍ਰੈਫਰ ਕਰਦਾ ਹੈ। ਇਹਦੇ ਵਾਸਤੇ ਜਿਹੜੇ ਕਿਸਾਨ ਹੈਗੇ ਅੱਜ ਕੱਲ੍ਹ ਕਿ ਕਾਫ਼ੀ ਟਾਈਮ ਤੋਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਇੱਕ ਸਵੈ ਮੰਡੀਕਾਰੀ ਵਾਲੇ ਕੰਸੈਪਟ ਦੇ ਨਾਲ ਐਗਰੀ ਬਿਜ਼ਨਸ ਸ਼ੁਰੂ ਕਰਨ ਹੈ ਨਾ, ਅਤੇ ਉਹ ਕਿਸਾਨਾਂ ਨੂੰ ਕਿਸਾਨ ਮੰਡੀ ਪ੍ਰੋਵਾਈਡ ਕਰਵਾਉਂਦੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਚੰਡੀਗੜ੍ਹ, ਮੋਹਾਲੀ, ਜਲੰਧਰ ਦੇ ਵਿੱਚ ਵੀ ਕਿਸਾਨ ਮੰਡੀਆਂ ਲੱਗਦੀਆਂ ਨੇ
0: ਜੀ।
1: ਉੱਥੋਂ ਆਪਾਂ ਪ੍ਰੋਡਕਟ ਜਿਹੜਾ ਕਿਸਾਨ ਵੇਚ ਸਕਦਾ ਹੈ ਔਰ ਖਪਤਕਾਰ ਲੈ ਸਕਦਾ ਹੈ ਵਾਜਿਬ ਰੇਟ 'ਤੇ। ਫਿਰ ਆਪਣਾ ਜਿਹੜਾ ਕਿਸਾਨ ਹੈ ਉਹ ਆਪਣੇ ਫੀਲਡ ਦੇ ਉੱਪਰ ਹੀ ਕੋਈ ਹੱਟ ਬਣਾ ਕੇ, ਮੰਨ ਲਓ ਉਹਦੀ ਲੋਕੇਸ਼ਨ ਇਹੋ ਜਿਹੀ ਆ ਕਿ ਉਹ ਆਪਣੀ ਇੱਕ ਹੱਟ ਬਣਾਏਗਾ, ਉੱਥੇ ਹੀ ਆਪਣਾ ਪ੍ਰੋਡਕਟ ਜਿਹੜਾ ਉਹ ਸੇਲ ਕਰ ਸਕਦਾ ਹੈ। ਅਗਰ ਉਹਨੇ ਉੱਥੇ ਉਹਦੀ ਵੈਲਿਊਡੇਸ਼ਨ ਵੀ ਕੀਤੀ ਆ ਉਹ ਵੀ ਪ੍ਰੋਡਕਟ, ਔਰ ਆਪਣੀਆਂ ਜਿਹੜਾ ਰਾ ਮਟੀਰੀਅਲ ਹੈ, ਮੰਨ ਲਓ ਫਰੈਸ਼ ਵੈਜੀਟੇਬਲਸ ਹੋ ਗਈਆਂ, ਫਰੂਟਸ ਹੋ ਗਏ, ਉਹ ਵੀ ਉੱਥੇ ਉਹ ਵੇਚ ਸਕਦੇ ਨੇ
0: ਜੀ।
1: ਇਸ ਤੋਂ ਬਾਅਦ ਉਹ ਔਨਲਾਈਨ ਵੀ ਆਪਣੇ ਪ੍ਰੋਡਕਟਸ ਨੂੰ ਵੇਚ ਸਕਦੇ ਨੇ, ਜਿਸ ਤਰ੍ਹਾਂ ਜਿਹੜੀ ਵੀ ਕੋਈ ਖਰੀਦ ਏਜੰਸੀ ਆ, ਮੰਨ ਲਓ ਹੋਲਸੇਲਰ ਹੈ, ਰਿਟੇਲਰ ਹੈ, ਉਹਨਾਂ ਦੇ ਨਾਲ ਭਾਅ ਕਰਕੇ ਆਪਣੇ ਪ੍ਰੋਡਕਟ ਦੀ ਜਿਹੜੀ ਉਹ ਸੇਲ ਕਰੂਗਾ। ਇਸ ਪੋਰਟਲ ਤੇ ਜਿਹੜੀ ਕਿਸਾਨ ਦੇ ਖਾਤਿਆਂ ਵਿੱਚ ਅਦਾਇਗੀ ਹੁੰਦੀ ਆ ਉਹ ਯਕੀਨੀ ਹੈ, ਤੇ ਕਿਸਾਨ ਨੂੰ ਇਹੋ ਜਿਹੀਆਂ ਸਾਈਟਸ ਤੋਂ ਬਹੁਤ ਫਾਇਦਾ ਹੁੰਦਾ ਆ। ਇੱਕ ਹੈ ਓਪਨ ਨੈਟਵਰਕ ਵਾਲਾ ਸਾਈਟ ਹੈਗੀ ਆ, ਉਹਦੇ ਤੇ ਵੀ ਤੁਸੀਂ ਜਿਹੜੀ ਆ ਤੋਲ ਮੋਲ ਕਰਕੇ ਆਪਣਾ ਪ੍ਰੋਡਕਟ ਵੇਚ ਸਕਦੇ ਹੈਗੇ ਆ। ਔਰ ਇਸ ਤਰ੍ਹਾਂ ਇਹ ਹੈਗੇ ਸਾਰੇ ਆਪਣੇ ਕੋਲ ਢੰਗ ਤਰੀਕੇ। ਔਰ ਇੱਕ ਹੈ ਡਾਇਰੈਕਟ ਟੂ ਕੰਜ਼ਿਊਮਰ, ਉਹ ਕਈ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੀਆਂ ਸਾਈਟਸ ਡਿਵੈਲਪ ਕੀਤੀਆਂ ਨੇ, ਉਹਨਾਂ ਥਰਾਂ ਆਪਣਾ ਮਾਲ ਜਿਹੜੇ ਉਹ ਵੇਚਦੇ ਨੇ, ਜਿਵੇਂ ਕਿ ਆਪਾਂ ਜਾਣਦੇ ਹਾਂ ਐਮਾਜ਼ੋਨ ਵਗੈਰਾ ਤੇ ਆਪਾਂ ਨੂੰ ਬਹੁਤ ਸਾਰੇ ਪ੍ਰੋਡਕਟ ਮਿਲ ਜਾਂਦੇ ਨੇ ਹੈਗੇ। ਤੇ ਇਸ ਤਰ੍ਹਾਂ ਕਿਸਾਨਾਂ ਦੇ ਲਈ ਫਾਇਦਾ ਆ ਕਿ ਉਹ ਆਪਣਾ ਜਾ ਕੇ ਸਿੱਧਾ ਹੀ ਕੰਜ਼ਿਊਮਰ ਨੂੰ ਦੇਣਗੇ। ਔਰ ਕਈ ਵਾਰੀ ਇਹੋ ਜਿਹੇ ਐਗਰੀਕਲਚਰ ਸਾਡੇ ਕੈਂਪਸ ਵੀ ਹੁੰਦੇ ਆ ਜਾਂ ਕਮਿਊਨਿਟੀ ਪ੍ਰੋਗਰਾਮਸ ਹੁੰਦੇ ਨੇ, ਉਹਨਾਂ ਵਿੱਚ ਵੀ ਕਿਸਾਨ ਆਪਣੀਆਂ ਐਗਜੀਬਿਸ਼ਨਸ ਲਗਾ ਕੇ ਆਪਣੇ ਪ੍ਰੋਡਕਟਸ ਵੇਚ ਸਕਦੇ ਨੇ, ਔਰ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਮਾਰਕੀਟਿੰਗ ਵੀ ਹੁੰਦੀ ਹੈ, ਪ੍ਰਮੋਸ਼ਨ ਵੀ ਹੁੰਦੀ ਉਹਨਾਂ ਦੇ ਬ੍ਰਾਂਡ 'ਤੇ।

0: ਮਾਰਕੀਟਿੰਗ ਵੱਲ ਨੂੰ ਸ਼ਿਫਟ ਕਰਨਾ ਹੈ ਤੇ ਉਹ ਕਿਸਾਨ ਵੀਰ ਜਿਹੜੇ ਆ ਉਹ ਇੱਕ ਛੋਟਾ ਜਿਹਾ ਯੂਨਿਟ ਆਪਣੇ ਫਾਰਮ ਲੈਵਲ ਤੇ ਵੀ ਤਿਆਰ ਕਰ ਸਕਦੇ ਨੇ ਤੇ ਉਹਦੇ ਵਿੱਚ ਉਹ ਛੋਟੇ ਗ੍ਰਾਈਂਡਰਸ ਮਿੱਲ ਹੁੰਦੀਆਂ ਛੋਟੇ ਜਿਹੜੀਆਂ ਮਿੱਲ ਥਰੈਸ਼ਿੰਗ ਉਹਦੇ ਵਿੱਚ ਉਹ ਰਾਈਸ ਆਪਣਾ ਆਟਾ ਚੱਕੀ ਲਗਾ ਸਕਦੇ ਨੇ ਔਰ ਗਰਾਊਂਡ ਸਪਾਈਸਿਸ ਜਿਹਨਾਂ ਨੂੰ ਆਪਾਂ ਮਸਾਲੇ ਹਲਦੀ ਮਿਰਚਾਂ ਉਹਨਾਂ ਦੀਆਂ ਗ੍ਰਾਈਂਡਰਸ ਉਹ ਲਗਾ ਸਕਦੇ ਨੇ ਓਇਲ ਐਕਸਟ੍ਰੈਕਸ਼ਨ ਵਾਸਤੇ ਮਿੱਲ ਆਪਣਾ ਲਗਾ ਸਕਦੇ ਨੇ ਸੈਕਿੰਡਲੀ ਆਪਾਂ ਹਨੀ ਦਾ ਕੰਮ ਕਰਦੇ ਹਾਂ ਤੇ ਹਨੀ ਦੇ ਵਾਸਤੇ ਵੀ ਫਾਰਮਰ ਜਿਹੜੇ ਉੱਥੇ ਹੀ ਆਪਣਾ ਐਕਸਟ੍ਰੈਕਸ਼ਨ ਯੂਨਿਟ ਲਗਾਉਂਗੇ ਤੇ ਉਹਦੇ ਨਾਲ ਉਹਨਾਂ ਦਾ ਇੱਕ ਪਿਓਰਿਟੀ ਮੇਨਟੇਨ ਕਰੂਗੇ ਆਪਣੇ ਪ੍ਰੋਡਕਟ ਦੀ ਨਾਲ ਦੀ ਨਾਲ ਉਹਨਾਂ ਦੀ ਇਨਕਮ ਵਧੇਗੀ ਔਰ ਇੱਕ ਜਿਹੜਾ ਸਾਡਾ ਖਪਤਕਾਰ ਆ ਉਹਨੂੰ ਭਰੋਸੇਯੋਗ ਚੀਜ਼ ਦੇਣਗੇ ਉਹਦੀ ਇੱਕ ਕੰਸਿਸਟੈਂਸੀ ਜਿਹੜੀ ਉਹਨੂੰ ਲਗਾਤਾਰ ਮਾਲ ਜਿਹੜਾ ਉਹ ਪ੍ਰੋਵਾਈਡ ਕਰਵਾ ਦੇਗਾ ਜਦੋਂ ਖਪਤਕਾਰ ਦੇ ਨਾਲ ਉਹਦਾ ਇੱਕ ਨਾਮ ਇਲਾਕੇ ਦੇ ਵਿੱਚ ਹੋ ਜਾਏਗਾ ਤੇ ਉਹਦੀ ਇਨਕਮ ਵਿੱਚ ਵਾਧਾ ਹੋ ਜਾਣਾ ਤੇ ਨਾਲ ਦੀ ਨਾਲ ਕੰਜ਼ਿਊਮਰ ਨੂੰ ਭਰੋਸੇਯੋਗ ਪ੍ਰੋਡਕਟ ਵਾਜਿਬ ਰੇਟ ਤੇ ਮਿਲ ਜਾਣਾ ਇਹ ਐਗਰੋ ਪ੍ਰੋਸੈਸਿੰਗ ਯੂਨਿਟ ਦਾ ਬੇਸਿਕ ਰੋਲ ਆ ਔਰ ਉਸ ਏਰੀਏ ਦੇ ਵਿੱਚ ਅਗਰ ਉਹਨੂੰ ਲੇਬਰ ਵੀ ਦੇ ਦੇਵੇ ਉਹ
1: ਜੀ ਜੀ
0: ਮਿਲ ਜਾਂਦੀ ਹੈ ਤੇ ਕੁਛ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਜਾਂਦਾ
1: ਜੀ ਬਿਲਕੁਲ

0: ਅਗਲਾ ਸਵਾਲ ਤੁਹਾਡੇ ਕੋਲੋਂ ਮੈਮ ਜਾਣਨਾ ਚਾਹਾਂਗੀ। ਮੈਨੂੰ ਲੱਗਦਾ ਕਿ ਇਹ ਸਵਾਲ ਮੇਰਾ ਨਹੀਂ ਹੈ, ਬਹੁਤ ਸਾਰੇ ਕਿਸਾਨਾਂ ਦਾ ਤੇ ਸੁਣਨ ਵਾਲੇ ਸਰੋਤਿਆਂ ਦਾ ਵੀ ਹੈ ਕਿ ਜੇਕਰ ਅਸੀਂ ਐਗਰੋ ਬੇਸਡ ਪ੍ਰੋਸੈਸਿੰਗ ਯੂਨਿਟ ਲਗਾਉਂਦੇ ਹਾਂ ਤਾਂ ਇਸ ਨੂੰ ਲਗਾਉਣ ਦੇ ਵਿੱਚ ਕੀ ਸਰਕਾਰ ਜਾਂ ਫਿਰ ਕੋਈ ਅਜਿਹੀ ਏਜੰਸੀ ਹੈ ਜੋ ਵਿੱਤੀ ਸਹਾਇਤਾ ਦਿੰਦੀ ਹੈ?
1: ਹਾਂਜੀ, ਜਿੰਨੀ ਵੀ ਐਗਰੋ ਬੇਸਡ ਇੰਡਸਟਰੀ ਹੈ, ਆਪਾਂ ਪਹਿਲਾਂ ਛੋਟੇ ਕਿਸਾਨ ਦੀ, ਕਿਉਂਕਿ ਸਾਡੀ ਪ੍ਰੋਬਲਮ ਇਹ ਹੈ ਪੰਜਾਬ ਦੇ ਵਿੱਚ ਕਿ ਕਿਸਾਨੀ ਛੋਟੀ ਹੋ ਰਹੀ ਹੈ ਡੇ ਬਾਈ ਡੇ, ਅਤੇ ਕਿਸਾਨ ਨੂੰ ਇੰਡੀਵਿਜੁਅਲ ਕੰਮ ਕਰਨ ਔਰ ਗਰੁੱਪ ਦੇ ਵਿੱਚ ਕੰਮ ਕਰਨ ਦਾ ਬਹੁਤ ਫਾਇਦਾ ਹੁੰਦਾ ਆ। ਗਰੁੱਪ ਦੇ ਵਿੱਚ ਕੰਮ ਕਰਨ ਦੇ ਨਾਲ ਆਪਾਂ ਲਾਰਜ ਸਕੇਲ ਦਾ ਪ੍ਰੋਜੈਕਟ ਲਾ ਸਕਦੇ ਹਾਂ, ਜੇ ਆਪਾਂ ਛੋਟਾ ਕੰਮ ਕਰਨਾ ਹੈ ਤਾਂ ਫਿਰ ਸਾਨੂੰ ਆਪਣੇ ਆਪ ਮੈਨੇਜ ਕਰਨਾ ਪੈਂਦਾ। ਔਰ ਹਰ ਤਰ੍ਹਾਂ ਦੇ ਨਾਲ ਸਰਕਾਰ ਜਿਹੜੀ ਆ ਉਹ ਕੋਈ ਵੀ ਵਪਾਰੀ ਵੀ ਕਹਿ ਸਕਦੇ ਹਾਂ ਆਪਾਂ, ਕਿਸਾਨ ਵੀ ਕਹਿ ਸਕਦੇ, ਉਹਦੇ ਨਾਲ ਖੜੀ ਆ ਔਰ ਉਹਨਾਂ ਨੂੰ ਵਿੱਤੀ ਸਹਾਇਤਾ ਨਾਲ ਦੀ ਨਾਲ ਤਕਨੀਕੀ ਗਿਆਨ ਵੀ ਦਿੰਦੀ ਹੈ। ਜਿਵੇਂ ਕਿ ਨਬਾਰਡ ਹੈ ਆਪਣੇ ਕੋਲ, ਇੱਕ ਹੈ ਅਪੇਡਾ ਔਰ ਸਿਡਬੀ, ਇੱਕ ਹੈ SFAC, ਇਹਨੂੰ ਸਮਾਲ ਫਾਰਮਰਸ ਐਗਰੀ ਬਿਜ਼ਨਸ ਕੰਸੋਰਸ਼ੀਅਮ ਨਾਂ ਦੀ ਏਜੰਸੀ ਹੈਗੀ ਹੈ। ਇਹ ਸਾਰੀਆਂ ਏਜੰਸੀਸ ਜਿਹੜੀਆਂ ਹੈਗੀਆਂ ਇਹ ਵਿੱਤੀ ਸਹਾਇਤਾ ਦਿੰਦੀਆਂ ਨੇ, ਸਬਸਿਡਾਈਜ਼ ਜਿਹੜਾ ਆ ਅਮਾਊਂਟ ਜਿਹੜਾ ਉਹਨਾਂ ਨੂੰ ਮਿਲਦਾ ਹੈ, ਜਿਹਦੇ ਨਾਲ ਕਿ ਕਿਸਾਨ ਨੂੰ ਫਾਇਦਾ ਹੁੰਦਾ ਹੈ ਅਤੇ ਉਹ ਆਪਣਾ ਬਿਜ਼ਨਸ ਜਿਹੜਾ ਆ ਫਲੋਰਿਸ਼ ਕਰ ਸਕਦੇ ਨੇ। ਔਰ ਕੁਛ ਸਕੀਮਸ ਜਿਹੜੀਆਂ ਸੈਂਟਰ ਗੌਰਮੈਂਟ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਹੈ, ਉਹ ਕੂਲ ਚੇਨ ਪ੍ਰਿਜ਼ਰਵੇਸ਼ਨ ਕਪੈਸਿਟੀਜ਼ ਵਧਾਉਣ ਵਾਸਤੇ ਜਿਹੜੀਆਂ ਆ ਫਾਰਮਰਸ ਨੂੰ ਅਸਿਸਟ ਕਰਦੀਆਂ ਨੇ। ਇਸੇ ਤਰ੍ਹਾਂ ਸਾਡੇ ਕੋਲ ਇੱਕ PMFME ਸਕੀਮ ਹੈਗੀ ਆ, ਇਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਗ੍ਰੇਡਿੰਗ ਪੈਕਿੰਗ ਵਾਸਤੇ ਸਰਕਾਰ ਸਹਾਇਤਾ ਕਰਦੀ ਆ, ਇੱਕ ਮਾਰਕੀਟਿੰਗ ਲਿੰਕ ਜਨਰੇਟ ਕਰਨ ਦੇ ਵਿੱਚ ਗੌਰਮੈਂਟ ਜਿਹੜੀ ਆ ਸਹਾਇਤਾ ਕਰਦੀ ਹੈਗੀ ਆ, ਫਿਰ ਪ੍ਰਧਾਨ ਮੰਤਰੀ ਇੰਪਲੋਇਮੈਂਟ ਜਨਰੇਟਿੰਗ ਸਕੀਮ ਹੈਗੀ ਆ, ਪ੍ਰੋਗਰਾਮ ਹੈ ਕਿਸ, ਮਤਲਬ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਕਿਸ ਤਰ੍ਹਾਂ ਦੇਣਾ, ਅਤੇ ਉਹਦੇ ਵਿੱਚ ਵੀ ਸਰਕਾਰ ਬਹੁਤ ਸਹਾਇਤਾ ਕਰ, 35% ਤੱਕ ਜਿਹੜੀ ਆ ਸਬਸਿਡੀ ਦਿੰਦੀ ਹੈਗੀ ਆ, ਤਾਂ ਕਿ ਸਾਡੀ ਜਿਹੜੀ ਯੰਗ ਯੂਥ ਹੈਗੀ ਆ ਮਤਲਬ ਇਹੋ ਜਿਹੇ ਬਿਜ਼ਨਸ ਕਰਨ ਅਤੇ ਆਪਣਾ ਇਨਕਮ ਲੈ ਸਕਣ। ਇੱਕ ਓਪਰੇਸ਼ਨ ਗ੍ਰੀਨਸ ਹੈਗਾ ਆ,

0: ਉਹਦੇ ਵਿੱਚ ਜਿੰਨੇ ਵੀ ਆਪਣੀਆਂ ਪੈਰੀਸ਼ੇਬਲ ਗੁੱਡਸ ਨੇ, ਆਪਣੇ ਕੋਲ ਟੋਮੈਟੋ ਪਟੈਟੋ ਅਤੇ ਅਨੀਅਨਸ ਆ, ਇਹਨਾਂ ਨੂੰ ਪ੍ਰੀਜ਼ਰਵ ਕਰਨ ਲਈ ਉਹਦੇ ਵਿੱਚ ਸਬਸਿਡੀ ਦਿੰਦੀ ਹੈਗੀ ਆ ਸਰਕਾਰ। ਔਰ ਨਾਲ ਦੀ ਨਾਲ ਇੱਕ ਸਾਡੇ ਕੋਲ ਸਟੈਂਡ ਅਪ ਇੰਡੀਆ ਸਕੀਮ ਹੈ, ਜਿਹੜੇ ਵੀ ਵੀਕਰ ਸੈਕਸ਼ਨ ਬੋਲਦੇ ਆ ਐਸਸੀ ਐਸਟੀ ਉਹਨਾਂ ਵਾਸਤੇ, ਜਾਂ ਕੁਛ ਲੇਡੀਜ਼ ਜਿਹੜੀਆਂ ਵੁਮੈਨ ਹੈ ਉਹ ਬਿਜ਼ਨਸ ਕਰਨਾ ਚਾਹੁੰਦੀਆਂ ਐਗਰੀ ਇੰਟਰਪ੍ਰੀਨਰਸ਼ਿਪ, ਉਹਦੇ ਵਾਸਤੇ ਵੀ ਫੰਡਿੰਗ ਸਰਕਾਰ ਦਿੰਦੀ ਹੈ। 10 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਫੰਡ ਜਿਹੜਾ ਆ ਉਹ ਅਵੇਲ ਕੀਤਾ ਜਾ ਸਕਦਾ, ਉਧਾਰ ਲੈ ਕੇ ਕੰਮ ਚਲਾਇਆ ਜਾ ਸਕਦਾ। ਸਰਕਾਰ ਬਹੁਤ ਐਫਰਟ ਕਰ ਰਹੀ ਹੈ, ਔਰ ਨਾਲ ਇਹ ਹੈ ਕਿ ਕੁਛ ਸਰਕਾਰ ਦਾ 10,000 ਐਫਪੀਓ ਬਣਾਉਣ ਦਾ ਪ੍ਰੋਜੈਕਟ ਹੈਗਾ। ਆਪਣਾ ਮੇਨ ਮੁੱਦਾ ਇਹ ਹੈ ਕਿ ਅਸੀਂ ਕਿਸਾਨਾਂ ਦੀ ਇਨਕਮ ਵਧਾਉਣੀ ਆ, ਔਰ ਸਾਡਾ ਜਿਹੜਾ ਕੰਜ਼ਿਊਮਰ ਹੈਗਾ ਆ ਜਿਹਨੂੰ ਆਪਾਂ ਖਪਤਕਾਰ ਬੋਲਦੇ ਹਾਂ ਉਹਨੂੰ ਪਿਓਰ ਵਧੀਆ ਮਿਆਰੀ ਚੀਜ਼ ਮਿਲਣੀ ਚਾਹੀਦੀ ਹੈ, ਤੇ ਸਾਡਾ ਜਿਹੜਾ ਆ ਸਿਹਤ ਵੀ ਸਭ ਦੀ ਸਹੀ ਰਹੇ
1: ਜੀ। ਸੋ ਤਕਰੀਬਨ 10 ਤੋਂ 12 ਸਕੀਮਸ ਤੁਸੀਂ ਦੱਸੀਆਂ ਨੇ ਸਾਨੂੰ, ਔਰ ਉਹ ਜਿਹਨਾਂ ਦੇ ਜ਼ਰੀਏ ਵਿੱਤੀ ਅਤੇ ਤਕਨੀਕੀ ਸਹਾਇਤਾ ਜਿਹੜੀਆਂ ਨੇ ਉਹ ਇਹਨਾਂ ਦੇ ਜ਼ਰੀਏ ਹਾਸਲ ਕਰਕੇ ਕਿਸਾਨ ਜਿਹੜੇ ਨੇ ਆਪਣੇ ਆਪ ਨੂੰ ਹੋਰ ਅੱਗੇ ਵਧਾ ਸਕਦੇ ਨੇ।

0: ਔਰ ਜੇ ਆਪਾਂ ਲਾਰਜ ਸਕੇਲ ਤੇ 10-12 ਲੱਖ ਤੋਂ ਉੱਪਰ ਦਾ ਪ੍ਰੋਜੈਕਟ ਹੈਗਾ ਸਾਡਾ ਆਪਣਾ ਇਨਕਮ ਹੈਗੀ ਹੈ ਨਾ ਤੇ ਉਹਦੇ ਵਾਸਤੇ ਸਾਨੂੰ ਲਾਇਸੈਂਸ ਦੀ ਲੋੜ ਪੈਂਦੀ ਹੈ ਔਰ ਜੇ ਲੋਕਲ ਜਿੱਥੇ ਵੀ ਬੰਦੇ ਨੇ ਕੋਈ ਇੰਡਸਟਰੀ ਲਗਾਉਣੀ ਹੈ ਜਾਂ ਕੋਈ ਕੰਮ ਕਰਨਾ ਉਹਨੂੰ ਇਹ ਚੀਜ਼ਾਂ ਦੇਖਦੇ ਹੋਏ ਲੋਕਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆ ਕੇ ਸਾਰਾ ਕੁਛ ਕਰਨਾ ਚਾਹੀਦਾ ਪਹਿਲਾਂ ਇਨਫੋਰਮੇਸ਼ਨ ਗੈਟ ਕਰੋ ਫਿਰ ਤੁਸੀਂ ਕੰਮ ਕਰੋ ਬਾਅਦ ਵਿੱਚ ਇਹ ਲੀਗਲ ਕੰਪਲੀਕੇਸ਼ਨਸ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ ਤੇ ਲਾਇਸੈਂਸਿੰਗ ਮਸਟ ਹੈ
1: ਜੀ ਬਿਲਕੁਲ ਡਾਕਟਰ ਪ੍ਰਵੀਨ ਕੁਮਾਰੀ ਜੀ ਤੁਸੀਂ ਸਾਨੂੰ ਦੱਸਿਆ ਕਿ ਲਾਇਸੈਂਸ ਜਿਹੜਾ ਹੈ ਉਹ ਮੁਹੱਈਆ ਹੋ ਸਕਦਾ ਹੈ ਅਤੇ ਉਹਦੇ ਵਾਸਤੇ ਜਾਣਕਾਰੀ ਲੈ ਕੇ ਆਪਾਂ ਜਿਹੜਾ ਲਾਇਸੈਂਸ ਹੈ ਲੈ ਕੇ ਪ੍ਰੋਡਕਟ ਵੇਚ ਸਕਦੇ ਹਾਂ ਪ੍ਰੋਡਕਟ ਅਗਰ ਆਪਾਂ ਵੇਚ ਰਹੇ ਹਾਂ ਤਾਂ ਗ੍ਰਾਹਕ ਇਹਨਾਂ ਵਸਤਾਂ ਨੂੰ ਕਿਸ ਤਰ੍ਹਾਂ ਖਰੀਦ ਸਕਦਾ ਹੈ ਉਸ ਬਾਰੇ ਜ਼ਰੂਰ ਦੱਸਣਾ
0: ਹਾਂਜੀ ਗ੍ਰਾਹਕ ਦੀ ਪਹਿਲਾਂ ਈਜ਼ਲੀ ਅਪਰੋਚ ਇਹੀ ਹੁੰਦੀ ਹੈ ਕਿ ਲੋਕਲ ਮਾਰਕੀਟ ਉਹਦੀ ਹੋਵੇ ਹੈ ਨਾ ਕਿ ਆਮ ਸ਼ੋਪਸ ਹੁੰਦੀਆਂ ਨੇ ਉੱਥੇ ਅਗਰ ਕੋਈ ਕਿਸਾਨ ਨੇ ਆਪਣੇ ਪ੍ਰੋਡਕਟ ਉੱਥੇ ਰੱਖੇ ਨੇ ਤਾਂ ਉੱਥੋਂ ਲੈ ਸਕਦੇ ਨੇ ਫਿਰ ਉਹ ਕਿਸਾਨ ਮੰਡੀਆਂ ਵਿੱਚ ਜਾ ਕੇ ਲੈ ਸਕਦੇ ਨੇ ਔਰ ਔਨਲਾਈਨ ਪੋਰਟਲ 'ਤੇ ਜਿਸ ਤਰ੍ਹਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕਾਫੀ ਟਾਈਮ ਤੋਂ ਜਦੋਂ ਦੀ ਨੈੱਟ ਸਰਵਿਸਿਸ ਇੰਨੀ ਸਟਰੋਂਗ ਹੋ ਗਈ ਹੈ ਕਿ ਹਰ ਚੀਜ਼ ਔਨਲਾਈਨ ਹੈ ਕੁਕਡ ਫੂਡ ਵੀ ਔਨਲਾਈਨ ਆ ਰਿਹਾ ਇਸੇ ਤਰ੍ਹਾਂ ਫਾਰਮਰਸ ਨੇ ਜੋ ਸਾਈਟਸ ਬਣਾ ਰੱਖੀਆਂ ਤੁਸੀਂ ਉਹਨਾਂ ਨਾਲ ਲਿੰਕ ਕਰ ਸਕਦੇ ਹਨ ਕਈ ਵਾਰੀ ਇਸ ਤਰ੍ਹਾਂ ਹੁੰਦਾ ਸਾਨੂੰ ਆਪ ਨੂੰ ਪਤਾ ਹੁੰਦਾ ਵੀ ਸਾਡੇ ਇਸ ਏਰੀਏ ਦੇ ਵਿੱਚ ਪਰਟੀਕੁਲਰ ਏਰੀਏ ਦੇ ਵਿੱਚ ਕੋਈ ਕਿਸਾਨ ਆਪਣੀ ਸਬਜ਼ੀ ਜਾਂ ਫਰੈਸ਼ ਮਟੀਰੀਅਲ ਵੇਚ ਰਹੇ ਨੇ ਆਪਾਂ ਉਹਨਾਂ ਦੀ ਉੱਥੋਂ ਪਿੱਕ ਕਰ ਸਕਦੇ ਹਾਂ ਕਿਸਾਨ ਵੀ ਉਹਨਾਂ ਨੂੰ ਮੁਹੱਈਆ ਕਰਾ ਸਕਦੇ ਡੋਰ ਟੂ ਡੋਰ ਜਿਹੜੀ ਹੈਗੀ ਆ ਸਪਲਾਈ ਦੇ ਸਕਦੇ ਨੇ ਇਸੇ ਤਰ੍ਹਾਂ ਜਿੱਦਾਂ ਕਹਿ ਦਿਓ ਕਿ ਜੇ ਆਪਾਂ ਹੋਲਸੇਲਰਸ ਨੇ ਜਿਹੜੇ ਉਹ ਫਿਰ ਉਹੀ ਉਹ NDC ਤੇ ਜਾ ਕੇ ਇਹ ਜਿਹੜੀਆਂ ਸਾਈਟਸ ਹੈਗੀਆਂ ਇਹਨਾਂ ਤੋਂ ਕਰ ਸਕਦੇ ਨੇ ਆਪਣਾ ਪ੍ਰੋਡਕਟ ਜਿਹੜੇ ਆ ਉਹ ਖਰੀਦ ਸਕਦੇ ਨੇ ਹੋਲਸੇਲ
1: ਜੀ

0: ਡਾਕਟਰ ਪ੍ਰਵੀਨ ਕੁਮਾਰੀ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਿ ਸਿੱਧੀ ਮਾਰਕੀਟਿੰਗ ਦੇ ਕੀ ਫਾਇਦੇ ਹੁੰਦੇ ਨੇ।
1: ਸਿੱਧੀ ਮਾਰਕੀਟਿੰਗ ਦਾ ਮਤਲਬ ਇਹ ਹੈ ਕਿ ਕਿਸਾਨ ਨੇ ਆਪ ਪਹੁੰਚ ਕਰਨੀ ਹੈ ਆਪਣੇ ਗਾਹਕ ਕੋਲ। ਸਭ ਤੋਂ ਪਹਿਲਾਂ ਜਿਹੜਾ ਕਿਸਾਨ ਆ ਉਹ ਕਾਫੀ ਮਿਹਨਤ ਲਗਾ ਕੇ 3-4 ਮਹੀਨੇ ਲਗਾ ਕੇ ਤੇ ਉਹ ਆਪਣਾ ਪ੍ਰੋਡਕਟ ਤਿਆਰ ਕਰਦਾ ਹੈ। ਜਦੋਂ ਮੰਡੀ ਵਿੱਚ ਜਾਂਦਾ ਜ਼ਿਆਦਾਤਰ ਪ੍ਰੋਬਲਮ ਇਹ ਹੁੰਦੀ ਹੈ ਕਿ ਆੜਤੀਆ ਸਿਸਟਮ ਜਿਹੜਾ ਮਾਰਜਿਨ ਆ ਉਹ ਲੈ ਜਾਂਦਾ ਔਰ ਕਿਸਾਨ ਨੂੰ ਬਹੁਤ ਘੱਟ ਅਮਾਊਂਟ ਮਿਲਦਾ ਹੈ। ਅਸੀਂ ਕਿਸਾਨ ਨੂੰ ਇਹੀ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਇਸ ਚੈਨਲ ਰਾਹੀਂ ਵੀ ਆਪਣੀ ਜਿੰਨੀ ਵੀ ਪ੍ਰੋਡਿਊਸ ਹੈਗੀ

0: ਉਹਨੂੰ ਤੁਸੀਂ ਅਗਰ ਸਵੈ ਮੰਡੀਕਾਰੀ ਕਰਕੇ ਖਪਤਕਾਰ ਤੱਕ ਪਹੁੰਚਾਓਗੇ ਤਾਂ 10 ਤੋਂ 20% ਜਿਹੜਾ ਲਾਭ ਲੈ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਸਾਡਾ ਗ੍ਰਾਹਕ ਹੈਗਾ ਆ ਉਹ ਵੀ 20 ਤੋਂ 30% ਉਹਨੂੰ ਫਾਇਦਾ ਹੁੰਦਾ ਜੇ ਉਹ ਡਾਇਰੈਕਟ ਫਾਰਮ ਤੋਂ ਚੀਜ਼ ਲੈਂਦੇ ਨੇ। ਔਰ ਕਿਸਾਨ ਜਿਹੜਾ ਉਹਨੂੰ ਹਮੇਸ਼ਾ ਆਪਣੀ ਟਾਰਗੇਟ ਖਪਤਕਾਰ ਆਪਣਾ ਉਹ ਲੱਭਣਾ ਚਾਹੀਦਾ ਵੀ ਮੈਂ ਆਪਣਾ ਪ੍ਰੋਡਕਟ ਕਿੱਥੇ ਵੇਚ ਸਕਦਾ। ਜ਼ਿਆਦਾਤਰ ਕਿਸਾਨਾਂ ਨੇ ਹੁਣ ਇਹ ਚੀਜ਼ਾਂ ਕਰੋਨਾ ਤੋਂ ਬਾਅਦ ਬਹੁਤ ਜ਼ਿਆਦਾ ਸਿੱਖੀਆਂ ਆ ਕਿ ਸਾਨੂੰ ਡੋਰ ਟੂ ਡੋਰ ਜਾ ਕੇ ਆਪਣਾ ਪ੍ਰੋਡਕਟ ਵੇਚਣ 'ਚ ਜ਼ਿਆਦਾ ਫਾਇਦਾ ਜਾਂ ਕਿ ਅਸੀਂ ਮੰਡੀ ਦੇ ਵਿੱਚ ਵੇਚੀਏ ਔਰ ਉਹ ਹੀ ਕਿਸਾਨ ਹਟਸ ਜਿਹੜੀਆਂ ਆ ਉਹਨਾਂ ਤੋਂ ਆਪਾਂ ਲੈ ਸਕਦੇ ਹਾਂ। ਅਤੇ ਗੱਲ ਇਹ ਹੈ ਕਿ ਫਾਇਦਾ ਜਦੋਂ ਉਦੋਂ ਹੀ ਹੁੰਦਾ ਆ ਜਦੋਂ ਵਿਚੋਲਾ ਨਿਕਲੂਗਾ ਅਤੇ ਆਪਾਂ ਵਿਚੋਲੇ ਨੂੰ ਸਰਕਾਰ ਦੀ ਵੀ ਪੋਲਿਸੀ ਆਈ ਕਿ ਵਿਚੋਲਾ ਕੱਢੀਏ ਅਤੇ ਫਾਇਦਾ ਦੇਈਏ ਆਪਾਂ ਕਿਸਾਨ ਨੂੰ ਅਤੇ ਨਾਲ ਦੀ ਨਾਲ ਜਿਹੜਾ ਸਾਡਾ ਖਪਤਕਾਰ ਆ ਉਹਨੂੰ ਭਰੋਸੇਯੋਗ ਪ੍ਰੋਡਕਟ ਜਿਹੜਾ ਉਹ ਮਿਲ ਸਕੇ
1: ਜੀ
0: ਅਤੇ ਉਹ ਮਿਲਾਵਟ ਤੋਂ
1: ਬਚੇ। ਜੀ ਡਾਕਟਰ ਪ੍ਰਵੀਨ ਕੁਮਾਰੀ ਜੀ, ਐਗਰੋ ਬੇਸਡ ਇੰਡਸਟਰੀਜ਼ ਦਾ ਸਮਾਜ ਅਤੇ ਸੁਸਾਇਟੀ ਦੇ ਵਿੱਚ ਕੀ ਯੋਗਦਾਨ ਹੈ?
0: ਐਗਰੋ ਬੇਸਡ ਇੰਡਸਟਰੀਜ਼ ਜਿਹੜੀਆਂ ਆ ਸਰਕਾਰ ਨੇ ਜਦੋਂ ਤੋਂ ਇਹ ਪ੍ਰੋਜੈਕਟ ਪ੍ਰੋਸੈਸਿੰਗ ਦੇ ਲਿਆਉਂਦੇ ਹੋਏ ਨੇ, ਮੇਨ ਮੋਟਿਵ ਇਹੀ ਹੈ ਕਿ ਇਨਕਮ ਆਪਾਂ ਕਿਸਾਨ ਦੀ ਵਧਾਈਏ ਅਤੇ ਆਪਣਾ ਜਿਹੜਾ ਗ੍ਰਾਹਕ ਆ ਉਹਨੂੰ ਸ਼ੁੱਧ ਮਿਆਰੀ ਚੀਜ਼ ਭਰੋਸੇਯੋਗ ਚੀਜ਼ ਦਵਾਈਏ। ਔਰ ਇਹ ਜਦੋਂ ਦੀਆਂ ਐਗਰੋ ਇੰਡਸਟਰੀਜ਼ ਆਈਆਂ ਇਹਦੇ ਨਾਲ ਸਾਡਾ ਜਿਹੜਾ ਉਸ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਇੰਡਸਟਰੀ ਐਸਟੈਬਲਿਸ਼ ਹੁੰਦੀ ਹੈ ਉਸ ਏਰੀਏ ਦੇ ਵਿੱਚ ਉਸ ਏਰੀਏ ਦਾ ਵਿਕਾਸ ਬਹੁਤ ਵਧੀਆ ਹੁੰਦਾ ਹੈ। ਉੱਥੇ ਦੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੂੰ ਇੱਕ ਤਾਂ ਨੇੜੇ ਮਾਰਕੀਟ ਮਿਲ ਜਾਂਦੀ ਹੈ, ਇੱਕ ਉਹਨਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਅਸੀਂ ਉਸ ਫੈਕਟਰੀ ਜੋ ਵੀ ਹੈ ਇੰਡਸਟਰੀ ਹੈ ਉਹਦੇ ਵਿੱਚ ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਦਾ ਪ੍ਰੋਡਿਊਸ ਪੈਦਾ ਕਰਕੇ ਦੇਈਏ। ਉਹ ਵਧੀਆ ਬੀਜ ਔਰ ਵਧੀਆ ਟੈਕਨੋਲੋਜੀ ਲਗਾ ਕੇ ਆਪਣਾ ਪ੍ਰੋਡਿਊਸ ਤਿਆਰ ਕਰਦੇ ਨੇ ਔਰ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਆ ਔਰ ਉਹ ਆਪਣੀ ਸੋਇਲ ਹੈਲਥ ਨੂੰ ਵੀ ਮੇਨਟੇਨ ਕਰਦੇ ਨੇ, ਜੋ ਅੱਜ ਦੇ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਸੋਇਲ ਹੈਲਥ ਨੂੰ ਮੇਨਟੇਨ ਕਰਨਾ ਹੈ। ਬਹੁਤ ਜ਼ਿਆਦਾ ਜਿਹੜੀ ਆ ਸਾਡੀ ਸੋਇਲ ਮਿੱਟੀ ਦੀ ਸਿਹਤ ਖਰਾਬ ਹੋ ਚੁੱਕੀ ਹੈ, ਅਸੀਂ ਇਹੋ ਜਿਹੇ ਢੰਗ ਤਰੀਕੇ ਬਣਾਈਏ ਕਿ ਸਾਡਾ ਜਿਹੜਾ ਮਿੱਟੀ ਦੀ ਸਿਹਤ ਸਹੀ ਰਹੇ, ਪ੍ਰੋਡਿਊਸ ਜ਼ਿਆਦਾ ਮਿਲੇ ਔਰ ਸਾਡੀ ਜਿੰਨੀ ਵੀ ਕੰਜ਼ਿਊਮਰਸ ਦੀ ਖਪਤਕਾਰ ਦੀ ਲੋੜ ਆ ਉਹ ਅਸੀਂ ਵੱਧ ਤੋਂ ਵੱਧ ਝਾੜ ਲੈ ਕੇ ਪੂਰਾ ਕਰ ਸਕੀਏ। ਫਿਰ ਉੱਤੋਂ ਦੇ ਜਿਹੜੇ ਲੋਕਲ ਕਮਿਊਨਿਟੀ ਆ ਉਹਦੀ ਵੀ ਬਹੁਤ ਵਧੀਆ ਗਰੋਥ ਹੁੰਦੀ ਹੈ, ਰੋਜ਼ਗਾਰ ਦੇ ਸਾਧਨ ਮਿਲਦੇ ਆ ਔਰ ਕੌਮੀ ਜਿਹੜੀ ਸਾਡੀ ਸੁਰੱਖਿਆ ਆ ਭੋਜਨ ਦੀ ਸੁਰੱਖਿਆ ਜਿਹਨੂੰ ਆਪਾਂ ਫੂਡ ਸੇਫਟੀ ਉਹ ਸਾਡੀ ਪੂਰੀ ਹੁੰਦੀ ਹੈ। ਅਤੇ ਓਵਰਆਲ ਇਹ ਹੈ ਕਿ ਇੱਕ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਆ ਸਾਡੇ ਏਰੀਏ ਦੀ ਹੋ ਜਾਂਦੀ ਹੈਗੀ ਆ ਅਤੇ ਸਾਨੂੰ ਸਾਰਿਆਂ ਨੂੰ ਸਮਾਜ ਸਾਡਾ ਵਧੀਆ ਖਾਂਦਾ ਆ ਅਤੇ ਵਧੀਆ ਸਿਹਤ ਮਿਲਦੀ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਪ੍ਰਵੀਨ ਕੁਮਾਰੀ ਜੀ, ਤੁਸੀਂ ਅੱਜ ਦੇ ਸਾਡੇ ਪਹਿਲੇ ਅਤੇ ਖਾਸ ਜਿਹੜਾ ਸਾਡਾ ਪ੍ਰੋਗਰਾਮ ਹੈ ਫਾਰਮ ਟੂ ਸਿਟੀ ਦੇ ਵਿੱਚ ਸਾਡੇ ਨਾਲ ਜੁੜੇ ਅਤੇ ਅੱਜ ਤੁਸੀਂ ਐਗਰੋ ਬੇਸਡ ਪ੍ਰੋਡਕਟਸ ਦੇ ਬਾਰੇ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਧੰਨਵਾਦ।
1: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਫਾਰਮ ਟੂ ਸਿਟੀ ਦਾ ਪਹਿਲਾ ਖਾਸ ਐਪੀਸੋਡ, ਜਿਸ ਵਿੱਚ ਅਸੀਂ ਗੱਲ ਕੀਤੀ ਐਗਰੋ ਬੇਸਡ ਪ੍ਰੋਡਕਟ ਬਾਰੇ ਡਾਕਟਰ ਪ੍ਰਵੀਨ ਕੁਮਾਰੀ ਜੀ ਦੇ ਨਾਲ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੀ ਹੋਵੇਗੀ ਅਤੇ ਤੁਹਾਨੂੰ ਨਵੀਆਂ ਸੋਚਾਂ ਅਤੇ ਮੌਕਿਆਂ ਵੱਲ ਪ੍ਰੇਰਿਤ ਕਰੇਗੀ। ਹੁਣ ਆਪਣੇ ਦੋਸਤ ਵਿਪਨ ਸੁਮਨ ਨੂੰ ਦਿਓ ਇਜਾਜ਼ਤ, ਜਲਦ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਫਾਰਮ ਟੂ ਸਿਟੀ ਪ੍ਰੋਗਰਾਮ ਦੇ ਵਿੱਚ। ਜੈ ਹਿੰਦ।
2: ਪ੍ਰੋਗਰਾਮ ਫਾਰਮ ਟੂ ਸਿਟੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਕੁਦਰਤੀ ਆਫਤਾਂ, ਗੜੇਮਾਰੀ, ਹੜ੍ਹ ਜਾਂ ਸੋਕਾ, ਫਸਲ ਨੂੰ ਨੁਕਸਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
4: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਆਪਣੀ ਫਸਲ ਦਾ ਸਮੇਂ ਸਿਰ ਬੀਮਾ ਕਰਵਾਓ ਅਤੇ ਜੋਖਮ ਤੋਂ ਵਿੱਤੀ ਸੁਰੱਖਿਆ ਪ੍ਰਾਪਤ ਕਰੋ।
3: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਕਾਮਨ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰੋ।
4: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਫਸਲ ਦੀ ਸੁਰੱਖਿਆ, ਕਿਸਾਨਾਂ ਦਾ ਭਰੋਸਾ।
3: ਜਨਹਿਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਤੁਸੀਂ ਸੁਣ ਰਹੇ ਸੀ ਸਪੋਂਸਰ ਪ੍ਰੋਗਰਾਮ ਫਾਰਮ ਟੂ ਸਿਟੀ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਰਾਤ ਦੇ 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸੰਸਦ ਨੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਵਿਚ ਵਾਧੇ ਬਾਰੇ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ। ਭਾਰਤ ਦੇ ਚੀਫ਼ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 33 ਤੋਂ ਵੱਧ ਕੇ 37 ਕੀਤੀ ਜਾਏਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਬੈਂਕ ਦੇ ਵਫਦ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜੀਟਲ ਗਵਰਨੈਂਸ, ਹੁਨਰ ਵਿਕਾਸ ਤੇ ਡੇਟਾ ਸੰਚਾਲਿਤ ਪ੍ਰਸ਼ਾਸਨ ਤੇ ਚਰਚਾ ਕੀਤੀ। ਕੋਰੀਆ ਵਿਚ 19 ਤੋਂ 22 ਅਕਤੂਬਰ ਤੱਕ ਹੋਣ ਵਾਲੇ ਕੋਰੀਆ ਡਿਜੀਟਲ ਸੰਮੇਲਨ ਵਿਚ ਵਿਸ਼ਵ ਬੈਂਕ ਵੱਲੋਂ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ AI ਸੈਂਡਬਾਕਸ ਨੂੰ ਗਲੋਬਲ ਪਲੇਟਫਾਰਮ ਤੇ ਪ੍ਰਦਰਸ਼ਿਤ ਕੀਤਾ ਜਾਏਗਾ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਰਾਜ ਵਿਚ ਹਵਾ ਗੁਣਵੱਤਾ ਪ੍ਰਬੰਧਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਏਅਰ ਕੁਆਲਿਟੀ ਡਿਸੀਜਨ ਸਪੋਰਟ ਸਿਸਟਮ ਵਿਕਸਿਤ ਕਰਨ ਵਿਚ ਸਹਾਇਤਾ ਕਰਨ ਦੀ ਬੇਨਤੀ ਕੀਤੀ। ਲੋਕ ਸਭਾ ਨੇ ਬੈਂਕਰਾ ਬੁੱਕਸ ਐਵੀਡੈਂਸ ਬਿੱਲ 2026 ਪਾਸ ਕਰ ਦਿੱਤਾ, ਜੋ ਕਾਨੂੰਨ ਬਣਨ ਮਗਰੋਂ ਬੈਂਕ ਰਿਕਾਰਡਾਂ ਦੀਆਂ ਇਲੈਕਟ੍ਰਾਨਿਕ ਜਾਂ ਡਿਜੀਟਲ ਕਾਪੀਆਂ ਨੂੰ ਅਦਾਲਤ ਵਿਚ ਵੈਧ ਤੇ ਕਾਨੂੰਨੀ ਸਬੂਤ ਵਜੋਂ ਸਵੀਕਾਰ ਕਰਨ ਦੀ ਆਗਿਆ ਦੇਵੇਗਾ।

ਸਰੋਤਿਓ ਬੀ ਪ੍ਰਾਗ ਦਾ ਗਾਇਆ ਗੀਤ ਸੀ ਮਿਕਸ ਸਿੰਘ ਦੀ ਤਰਜ਼ ਵਿੱਚ। ਵਧ ਰਿਹਾ ਪ੍ਰੋਗਰਾਮ ਦੇ ਅਗਲੇ ਗੀਤ ਵੱਲ, ਜਿਸ ਵਿੱਚ ਗਾਇਕੀ ਸਤਿੰਦਰ ਸਰਤਾਜ ਦੀ, ਤਰਜ਼ ਹੈ ਸ਼ਾਸ਼ਵਤ ਸਚਦੇਵ ਦੀ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਦ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫ ਐਮ 107 ਇਸ਼ਾਰਿਆ 2 ਮੈਗਾਹਰਟਸ ਤੇ ਰਾਤ ਦੇ 11 ਵਜਣ ਵਾਲੇ ਨੇ ਕੁਝ ਪਲਾਂ ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।